ਹਰਪਤ ਦੇ ਵਧਾਰਿਆ ਉਦਮਿਨ ਨਾਹੀਂ ਕੋਈ ਬਿਨੋ ਮੋਏ ਸਾਰਿਆ।

ਸਾਧ ਸੰਗਤ ਰਵਾਲ ਸਰ ਤੇ ਬਾਈ ਤਾਰਾ ਰਾਜਿਆਂ ਨੇ ਆਖਿਆ, ਸਾਹਿਬ ਜੀ ਅਸੀਂ ਰਜਵਾੜੇ ਆ, ਰਾਜਪੂਤ ਆ, ਅਮੀਰ ਆਦਮੀ ਆ, ਤੁਸੀਂ ਇਹਨਾਂ ਗਰੀਬ ਸਿੱਖਾਂ ਕੋਲੋਂ ਕੀ ਲੈਣਾ, ਸਾਡਾ ਅੰਮ੍ਰਿਤ ਵੱਖਰਾ ਕਰ ਦਿਓ, ਅਸੀਂ ਤੁਹਾਡੇ ਨਾਲ ਮਿਲ ਜਾਵਾਂਗੇ। ਸਾਹਿਬ ਕਹਿਣ ਲੱਗੇ ਨਾ। ਇਸੇ ਤਰ੍ਹਾਂ ਹੀ ਪੰਡਤਾਂ ਨੇ ਵਿਸਾਖੀ ਵਾਲੇ ਦਿਨ ਆਖਿਆ, ਸਾਹਿਬ ਜੀ ਸਾਨੂੰ ਰੋਟੀ ਨਹੀਂ ਜੇ ਪੁੱਛੀ। ਕਹਿਣ ਲੱਗੇ ਹੁਣ ਮੈਂ ਖਾਲਸੇ ਦੀ ਸੇਵਾ ਕਰੀ ਕਰਨੀ, ਹੁਣ ਮੈਂ ਖਾਲਸੇ ਨੂੰ ਸਾਰੇ ਦਾਨ ਦੇਣੇ ਨੇ, ਹੁਣ ਮੈਂ ਖਾਲਸੇ ਦੀ ਬਖਸ਼ਿਸ਼ ਨਾਲ ਮੇਰੇ ਤੇ ਮਿਹਰਾਂ ਹੋਈਆਂ ਨੇ, ਇਸ ਕਰਕੇ ਮੈਂ ਤੁਹਾਨੂੰ ਕੁਝ ਨਹੀਂ ਜਾਣਦਾ, ਮੈਨੂੰ ਤੁਹਾਡਾ ਚੇਤਾ ਨਹੀਂ ਰਿਹਾ, ਤੁਸੀਂ ਮੈਨੂੰ ਘੜੀ ਘੜੀ ਨਾ ਆਖੋ। ਤੇ ਫਿਰ ਮਹਾਰਾਜ ਨਾ ਤੁਹਾਡੇ ਗਰੀਬ ਸਿੱਖਾਂ ਨੇ ਤੁਹਾਡੇ ਵਾਸਤੇ ਕੀ ਕੀਤਾ ਹੈ?

0: ਵਧੀਆ ਕੁਦਰਤ ਵਧੀਆ ਕੁਦਰਤ ਮਾਨ ਮਾਨ ਕੁਦਰਤ ਪੌਣ ਪਾਣੀ ਪੈ ਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਕਾਦਰ ਕਰਤਾ ਪਾਕੀ ਨਹੀਂ ਪਾਕ ਨਾਨਕ ਗੁਰਮੇਂਦਰ ਵੇਖੈ ਵਰਤੇ ਤਾਕ ਤਾਕ ਪੌੜੀ
1: ਆਪੀ ਨੇ ਭੋਗ ਭੋਗ ਕਹਿ ਹੋਏ ਪਸਮੁੜ ਪੌਰ ਸਧਾਇਆ ਵੱਡਾ ਹੋਵਾ ਦੁਨੀਦਾਰ ਗਰ ਸੰਗ ਲਖਦ ਚਲਾਇਆ ਅੱਗੇ ਕਰਣੀ ਕਿਤ ਵਾਚੀਏ ਬਹਿ ਲੇਖਾ ਕਰ ਸਮਝਾਇਆ ਥਾਉ ਨ ਹੋਵੇ ਪੌਦਈ

0: Pehvet pahun vair sudma, pehvet chal alak tariya. Pehvet chakan kadai vegaar, pehvet tarti dabi bahar. Pehvet in phirisra bahar. Pehvet raja tarham zumaar. Pehvet surd, pehvet chand. Kokrodi chal chalan. Pehvet shedvud surnaat, pehvet adariya kaas. Pehvet jodma bal sur, pehvet ave jave pur. Chagliya ponukhya chalek. ਨਾਨਕ ਨਿਰਭਉ ਨਿਰੰਕਾਰ ਸਚੇ ਮਹਲਾ ਪਹਿਲਾ
1: ਨਾਨਕ ਨਿਰਭਉ ਨਿਰੰਕਾਰ ਹੋ ਕੇ ਤੇਰਾ ਮਰਵਾਲ ਕੇ ਤੀਆ ਕਨ ਕਹਾਣੀਆ ਕੇ ਤੇ ਬੇਦਵਿਕਾਰ ਕੇ ਤੇ ਨੱਚਾ ਮਨ ਤੇ ਕੇ ਮੁੜ ਪੋਰੇ ਤਾਲ ਬਾਜਾਰੀ ਬਾਜਾਨ ਐਕੜੇ ਬਾਜਾਨ ਗਾਵੇ ਰਾਜੇ ਰਾਣੀਆਂ ਬੋਲੇ ਅਲਪਤਾਲ ਲੱਖ ਟਕਿਆ ਕੇ ਮੁੰਦੜੇ

समाधि लगा के बैठी। अमृत वेला है, सारी कुदरत विस्मार

चला मेरे राम। नदी दे पानी नू आराम नहीं आउंदा क्योंकि दे अंदर शौ सागर दे मिलन दा तरल है, क्योंकि पानी शौ सागर तो ही विछड़िया है। हुकम विच बदलां दा रूप धार के वसिया फिर ठहरिया नहीं, ਇਹਦੇ ਅੰਦਰ ਤੜਕ ਹੈ, ਪੱਥਰਾਂ ਦੀਆਂ ਚੋਟਾਂ ਸਹਾਰਦਾ, ਜੰਗਲਾਂ ਵਿੱਚੋਂ ਲੰਘਦਾ, ਥਲਾਂ ਨੂੰ ਚੀਰਦਾ ਭੱਜਿਆ ਜਾਂਦਾ। ਇਹਦਾ ਨਿਸ਼ਾਨਾ ਸੌਸਾ ਹੈ। ਇਸੇ ਤਰ੍ਹਾਂ ਪਿਆਰ ਵਾਲੀਆਂ ਰੂਹਾਂ ਪਿਆਰੇ ਦੇ ਰਸਤੇ ਤੇ ਤੁਰਦੀਆਂ ਹੀ ਹੈ। ਜਿਹੜਾ ਤੁਰਿਆ ਹੀ ਨਹੀਂ ਹੈ ਉਹ ਪਹੁੰਚੇਗਾ। ਤੁਰਨ ਵਾਲੇ ਨੂੰ ਆਸ ਕਦੇ ਨਾ ਕਦੇ ਤਾਂ ਪਹੁੰਚ, ਇਸ ਜਨਮ ਨਹੀਂ ਤੋ ਅਗਲੇ ਜਨਮ ਹੀ ਸਹੀ, ਪਰ ਆਸ ਤੋਂ ਮਨ ਵਿੱਚ ਦਰਸ਼ਨਾਂ ਦੀ ਪਿਆਸ ਤੋਂ प्यास बुझ जाए मुबारक है। जे अंदर प्यास लगी है तो धन गुरु अर्जुन देव पातशाह जी उस प्यार वाली रूह तू भी कुर्बान जाते। जिस जन को प्रभु दर्श प्यासा नानक ताके बल बल जुड़े है मालिक दी आराधना। सूरज ने अख खोली उठे और नदी दे कंडे कंडे तुरिया जाने, चादर दी बुकल मारी साई दे सिमरन ते बाणी दी तुकां फड़दे। अचानक ही सामने तकिया ਕੋਈ ਇਨਸਾਨ ਦੂਰੋਂ ਭੱਜ ਕੇ ਆਉਂਦਾ ਪਰ ਨਦੀ ਦੇ ਕਿਨਾਰੇ ਤੇ ਆ ਕੇ ਖੜੋ ਜਾ। ਇੱਕ ਵਾਰੀ ਦੂਜੀ ਵਾਰੀ ਵੀ ਭੱਜ ਕੇ ਆਏ, ਤੀਜੀ ਵਾਰੀ ਜਿਸ ਵੇਲੇ ਭੱਜ ਕੇ ਆਇਆ ਇਹ ਕੁਛ ਕਰਨਾ ਚਾਹੁੰਦਾ ਸੀ। ਸੋਹਣੇ ਹੱਥ ਨੇ ਇਸ ਦੀ ਬਾਂਹ ਫੜੀ ਤੇ ਪਿਆਰ ਨਾਲ ਪੁੱਛਿਆ ਕਿਉਂ ਬਈ ਕੀ ਕਰਨ ਲੱਗਾ ਹੈ। ਕੋਈ ਸੁੰਦਰ ਮੂਰਤੀ ਹੈ ਜਿਸ ਦੇ ਚਿਹਰੇ ਤੇ ਬੜਾ ਨੂਰ ਹੈ, ਅੱਖਾਂ ਵਿੱਚ ਮਸਤੀ, ਕਿਉਂਕਿ ਅੰਮ੍ਰਿਤ ਵੇਲੇ ਜਾਗਣ ਵਾਲਾ ਗੁਰੂ ਦੀ ਬਾਣੀ ਪੜਨ ਵਾਲਾ ਗੁਰਸਿੱਖ ਜਿਹੜਾ ਹੈ ਉਸਦੇ ਚਿਹਰੇ ਤੇ ਕੋਈ ਅਦਮੀ ਖੇੜਾ। ਅਯਾਸ਼ ਇਨਸਾਨ ਪਾਪ ਕਰਨ ਵਾਲਾ ਉਹਦੇ ਚਿਹਰੇ ਤੇ ਕਦੇ ਵੀ ਇਹ ਵਸਤੂ ਨਹੀਂ ਆ। ਅਮੀਰ ਦਾ ਧਨ ਬੈਂਕਾਂ ਚ ਪਿਆ ਉਹਦਾ ਮੱਥਾ ਚਮਕਦਾ, ਪਰ ਇਹ ਝੂਠਾ ਧਨ ਹੈ। ਜਿਹਨਾਂ ਗੁਰਸਿੱਖਾਂ ਨੇ ਸੱਚ ਦਾ ਵਣਜ ਕੀਤਾ ਹੈ, ਨਾਮ ਰੂਪੀ ਧਨ ਇਕੱਠਾ ਕੀਤਾ ਹੈ, ਉਹਨਾਂ ਦੇ ਮਸਤਕ ਤੇ ਵੀ ਚਮਕ ਹੁੰਦੀ। ਪਾਣ ਚ ਲਿਖਿਆ ਜੇ ਕੋ ਧਨ ਧਰਤੀ ਵਿੱਚ ਦੱਬੇ ਤਾਂ ਮੱਥੇ ਚਮਕੇ। ਬਾਣੀ ਪੜਨ ਵਾਲੇ ਦੇ ਮਸਤਕ ਤੋਂ ਹੀ ਜਾਪਦਾ ਇਹ ਲਗਨ ਵਾਲਾ। ਕੀ ਕਰਨ ਲੱਗਾ ਹੈ ਇਹਨੇ ਕਿਹਾ ਮੈਨੂੰ ਛੱਡ ਦਿਓ, ਮੈਂ ਇਸ ਦੁਨੀਆਂ ਤੋਂ ਤੰਗ ਆ ਕੇ। ਤੰਗ ਆ ਕੇ ਕੀ ਕਰਨ ਲੱਗਾ ਹੈ
ਕਹਿਣ ਲੱਗਾ ਮੈਂ ਛਾਲ ਮਾਰ ਕੇ ਨਦੀ ਵਿੱਚ ਮਰਨਾ ਚਾਹੁੰਦਾ। ਸੋਹਣੀ ਸੂਰਤ ਮੁਸਕਰਾ ਕੇ, ਇਸ ਤਰ੍ਹਾਂ ਦਾ ਮਰਨਾ ਇਹ ਠੀਕ ਨਹੀਂ, ਇਸ ਤਰ੍ਹਾਂ ਦਾ ਮਰਨਾ ਇਹਨੂੰ ਆਤਮਘਾਤ ਕਹਿੰਦੇ। ਇਹ ਜੋ ਆਤਮਘਾਤੀ ਹੈ, ਬਾਣੀ ਚ ਲਿਖਿਆ ਆਤਮਘਾਤੀ ਜਗਤ ਕਸਾਈ, ਜਿਸਨੇ ਆਪਣੀ ਆਤਮਾ ਦਾ ਘਾਤ ਕੀਤਾ, ਇਸ ਤਰ੍ਹਾਂ ਦਾ ਮਰਨਾ ਠੀਕ ਨਹੀਂ। ਕਿਉਂ ਮਰਦਾ ਹੈ? ਮੈਂ ਬੜਾ ਦੁਖੀ, ਮੈਂ ਦੁਨੀਆ ਤੋਂ ਤੰਗ ਆ ਗਿਆ। ਕਾਰਨ ਜੀ, ਮੈਂ ਕਦੇ ਮਾਇਆ ਧਾਰੀ ਸਾਂ, ਮੇਰੇ ਕਾਰੋਬਾਰ ਚੱਲਦੇ ਸਨ, ਫਰਮਾਂ ਚੱਲਦੀਆਂ ਸਨ, ਦੇਸਾਂ ਵਿਦੇਸਾਂ ਵਿੱਚ ਮੇਰਾ ਕਾਰ ਵਿਹਾਰ, ਸਾਰੇ ਸ਼ਹਿਰ ਵਿੱਚ ਇਤਨੇ ਤੱਕ ਮੇਰੀ ਕੋਠੀ ਦੇ ਦਰਵਾਜ਼ੇ ਅੱਗੇ ਦਰਬਾਨ ਹਰ ਵੇਲੇ ਖੜੋਤਾ ਰਹਿੰਦਾ। ਮੇਰਾ ਹੁਕਮ ਸੀ ਕਿ ਕੋਈ ਮੰਗਤਾ ਵੀ ਆਦਤ ਮਹਾਂਪੁਰਸ਼ ਮੇਰੇ ਦਰਵਾਜ਼ੇ ਤੇ ਨਾ ਆਏ, ਜੇ ਗਲਤੀ ਨਾਲ ਆ ਵੀ ਜਾਏ ਤਾਂ ਦਰਬਾਰ ਨੂੰ ਹੁਕਮ ਸੀ ਉਹਨੂੰ ਅੱਗੇ ਤੋੜ ਦੇਣਾ ਹੈ, ਉਹਨੂੰ ਦੇਣਾ ਕੁਛ ਨਹੀਂ। ਇਸੇ ਤਰ੍ਹਾਂ ਹੁੰਦਾ,

ਉਖਾਈ ਇਨਸਾਨ ਕਈ ਤਰ੍ਹਾਂ ਦੀਆਂ ਗਲਤੀਆਂ ਕਰ ਜਾਂਦਾ ਹੈ, ਪਾਪ ਕਰਦਾ ਹੈ। ਮਹਾਂਪੁਰਸ਼ ਕਿਸੇ ਪਿਆਰ ਚ ਆ ਕੇ ਸਦਾ ਦਿੱਤੀ, ਪ੍ਰਵਾਨ ਨੇ ਕਿਹਾ ਅੱਗੇ ਜਾਓ, ਇਥੋਂ ਕੁਛ ਨੀ ਮਿਲੇਗਾ। ਪਰ ਮਹਾਂਪੁਰਸ਼ ਹੱਸਦਾ, ਕਹਿਣ ਲੱਗੇ ਕਿਉਂ ਨੀ ਮਿਲੇਗਾ, ਜੇ ਤਾਂ ਇੱਥੇ ਕੁਛ ਨਾ ਹੋਵੇ ਤਾਂ ਕੁਛ ਨੀ ਮਿਲੇਗਾ, ਤੇ ਜੇ ਮੇਰੇ ਸਾਈਂ ਨੇ ਸਭ ਕੁਛ ਦਿੱਤਾ ਹੈ ਤਾਂ ਸਾਈਂ ਦੇ ਨਾਂ ਤੇ ਮੰਗਦਾ। ਭਗਵਾਨ ਨੇ ਫਿਰ ਉਸਨੂੰ ਕਿਹਾ, ਭਾਈ ਇਹ ਠੀਕ ਹੈ, ਮਹੱਲ ਹੈ, ਅੰਦਰ ਬੇਅੰਤ ਪਦਾਰਥ ਹੈ, ਪਰ ਸਾਡੇ ਸੇਠ ਦਾ ਹੁਕਮ ਨਹੀਂ ਹੈ ਕਿਸੇ ਨੂੰ ਕੁਛ ਦੇਣ ਦਾ, ਇਸ ਵਾਸਤੇ ਚਲਾ ਜਾ ਮਹਾਂਪੁਰਸ਼, ਮੈਂ ਨਹੀਂ ਜਾਵਾਂਗਾ। ਮਹਾਂਪੁਰਸ਼ ਪਿਆਰੀ ਸਾਧ ਸੰਗਤ, ਤੂੰ ਜਾਵਾ ਏਡੇ ਵਸਦੇ ਰਸਤੇ ਘਰ ਤੋਂ ਖਾਲੀ। ਦਰਬਾਰ ਨੇ ਫਿਰ ਵੀ ਸਮਝਾਇਆ, ਮਹਾਂਪੁਰਸ਼ ਨਹੀਂ ਗਏ, ਆਖਿਰਕਾਰ ਮੈਂ ਅੰਦਰੋਂ ਬਾਹਰ ਆ ਗਿਆ। ਤੱਕਿਆ ਦਰਬਾਰ ਨੂੰ, ਪੁੱਛਿਆ ਦਰਬਾਰ ਨੇ ਕਿਉਂ ਖੜੋਤਾ ਹੈ, ਸੇਠ ਜੀ ਬੜਾ ਇਹਨੂੰ ਕਿਹਾ ਹੈ, ਜਾਂਦਾ ਨਹੀਂ, ਚਲਾ ਜਾ। ਮਹਾਂਪੁਰਸ਼ ਹੱਸਦਾ, ਕਹਿਣ ਲੱਗੇ ਨਹੀਂ ਜਾਂਦਾ, ਕੁਛ ਲੈ ਕੇ ਜਾ, ਮੈਨੂੰ ਕਰੋਧ ਹੈ। ਸਾਹਿਬਾਂ ਨੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਅੰਦਰ ਆਪ ਰੋਜ਼ ਪੜਦੇ ਗੁਣ ਗਾਵਤ ਤੇਰੀ ਉੱਤੇ ਸੰਭੈਲ, ਜੋ ਜੋ ਸਾਹਿਬ ਦੇ ਗੁਣ ਗਾਓਗੇ ਤੇ ਉਹ ਮਨ ਨਿਮਰਤਾ ਵਿੱਚ ਆਏਗਾ। ਮਨ ਦੇ ਅੰਦਰ ਗਰੀਬੀ, ਗਰੀਬੀ ਦਾ ਇਹ ਨੀ ਮਤਲਬ ਮੈਲੇ ਕੱਪੜੇ ਪਾਉਣੇ ਜਾਂ ਨਿਰਧਨ ਹੋਣਾ, ਇਹਨੂੰ ਤਾਂ ਦਲਿੱਦਰ ਕੇ। ਗਰੀਬੀ ਦਾ ਮਤਲਬ ਹੈ ਨਿਮਰਤਾ, ਕਰ ਕਿਰਪਾ ਜਿਸ ਕੇ ਹਿਰਦੇ ਗਰੀਬੀ ਵਸਾਵੇ, ਨਾਨਕ ਇਹਾਂ ਮੁਕਤ ਆਕੇ ਸੁਖ ਪਾਵੇ। ਗੁਣ ਗਾਵਤ ਤੇਰੀ ਉਤਰ ਸਮੈਲ, ਬਿਰਸ ਜਾਏ ਹਉ ਮੈਂ ਬਿਰਸ। ਇਸ ਵਾਸਤੇ ਸਾਹਿਬਾਂ ਦੇ ਗੁਣ ਗਾਉਣ ਸਾਰਿਆਂ ਉਹ ਸਾਹਿਬ ਗਿਆਨ ਧਿਆਨ ਕਿਸ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇ ਹਰ ਕਰੀ ਪੜੀ। ਜਿਸ ਬਾਪੂ ਦੀ ਗੋਦ ਚ ਬੈਠੀ ਮਾਲਕ ਦੀ ਰਹਿਮਤ ਪ੍ਰਾਪਤ ਕਰ ਰਹੇ ਹੋ, ਆਹ ਮੁੱਦੇ ਵੀ ਪਵਿੱਤਰ ਕਰੋ। ਆਰੇ ਗਾਈ

ਸਭ ਤੋਂ ਵੱਡਾ ਸਤਿਗੁਰੂ ਨਾਨਕ। ਸਤਿਗੁਰੂ ਨਾਨਕ ਸਾਰਿਆਂ ਤੋਂ ਵੱਡਾ ਕਿਉਂ ਹੈ? ਇਸ ਵਾਸਤੇ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਰਿਆਂ ਨਾਲ, ਹਿੰਦੂ ਮੁਸਲਮਾਨ ਸਾਰਿਆਂ ਨਾਲ ਪਿਆਰ ਕੀਤਾ ਤੇ ਸਾਰਿਆਂ ਦਾ ਭਲਾ ਮੰਨਿਆ। ਬਾਬੇ ਨੇ ਅਰਦਾਸ ਕੀਤੀ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ ਦਾ ਭਲਾ। ਫਿਰ ਜੇ ਗੁਰੂ ਨੂੰ ਵੱਡਾ ਕਵਾਂਗੇ ਤਾਂ ਬਖਸ਼ਿਸ਼ ਕੀ ਹੋਵੇਗੀ? ਬਾਬਾ ਈਸ਼ਵਰ ਸਿੰਘ ਜੀ ਮਹਾਰਾਜ ਬਚਨ ਕਰਦੇ ਸਨ ਕਿ ਭਾਈ ਜੇ ਤੁਸੀਂ ਗੁਰੂ ਨੂੰ ਵੱਡਾ ਕਹੋਗੇ ਗੁਰੂ ਤੁਹਾਨੂੰ ਵੱਡਾ ਬਣਾ ਦੇ। ਤੇ ਤਾਂ ਜੇ ਹਬੀਜੇ ਗੁਰੂ ਨਾਨਕ ਦੀਆਂ ਵਡਿਆਈਆਂ ਕਰਨ ਵਾਲਾ ਦੁਨੀਆਂ ਉਹਦੀਆਂ ਵਡਿਆਈਆਂ। ਇਸ ਵਾਸਤੇ ਗੁਰੂ ਦੀ ਵਡਿਆਈ ਕਰਨੀ, ਗੁਰੂ ਨੂੰ ਵੱਡਾ ਕਹਿਣਾ, ਤੇਰੀ ਵੀ ਸਾਡੇ ਕਹਿਣ ਨਾਲ ਉਹ ਹੋਰ ਵੱਡਾ ਹੋ ਜਾਏਗਾ। ਆਪਣੀ ਹਉਮੈ ਦੀ ਮਹਿਲ ਨੂੰ ਲਓ, ਪਰ ਦੁਨੀਆਦਾਰ ਨੂੰ ਜੇ ਵੱਡਾ ਕਹੀਏ ਉਹਦੇ ਅੰਦਰ ਹਉਮੈ ਵੱਧ ਜਾਂਦੀ। ਵਾਕਈ ਮੈਂ ਕੁਛ, ਕਿਉਂਕਿ ਰੋਗ ਜੋ ਲੱਗਾ। ਗੰਗਾ ਰਾਮ ਨੇ ਕਿਹਾ ਕਿ ਮਹਾਂਪੁਰਸ਼ਾਂ ਨੂੰ ਘਰੋਂ ਦੇ ਜਾ ਕੇ ਮੈਂ ਕਿਹਾ ਚਲੇ ਜਾਓ, ਤੁਹਾਨੂੰ ਇੱਥੋਂ ਕੁਛ ਨੀ ਮਿਲੇਗਾ। ਨਾ ਬਾਈ ਪਿਆਰਿਆ, ਵਾਹਿਗੁਰੂ ਨੇ ਤੈਨੂੰ ਸਭ ਕੁਝ ਦਿੱਤਾ ਹੈ, ਵਾਹਿਗੁਰੂ ਦੇ ਨਾਂ ਤੇ ਮੰਗਦੇ। ਮੈਨੂੰ ਕ੍ਰੋਧ ਆ ਗਿਆ, ਮੈਂ ਅੰਦਰੋਂ ਹੰਟਰ ਚੁੱਕ ਲਿਆ ਤੇ ਬੇਦੋਸ਼ੇ ਫਕੀਰ ਨੂੰ ਕੁੱਟਣਾ ਸ਼ੁਰੂ ਕਰ, ਬੜਾ ਮਾਰਿਆ, ਮਾਰ ਮਾਰ ਕੇ ਬੇਹੋਸ਼ ਕਰ। ਕ੍ਰੋਧ ਚੰਡਾਲ ਹੈ, ਕਾਮ ਕ੍ਰੋਧ ਤਨ ਵਸੇ ਚੰਡਾਲ। ਕੁਝ ਸਮੇਂ ਦੇ ਬਾਅਦ ਫਕੀਰ ਨੂੰ, ਮਹਾਂਪੁਰਸ਼ ਨੂੰ ਸੁਰਤ ਆਈ, ਉੱਠਿਆ, ਮੇਰੇ ਵੱਲ ਤੱਕਿਆ ਤੇ ਕੁਝ ਕਹਿਣ ਲੱਗਾ। ਕੀ ਕਹਿੰਦਾ? ਬੋਲਾ, ਫਕੀਰ ਜਾਤਾ ਹੂੰ, ਈਸ਼ਵਰ ਭਲਾ ਕਰੇ। ਬੋਲਾ, ਫਕੀਰ ਜਾਤਾ ਹੂੰ, ਈਸ਼ਵਰ ਭਲਾ ਕਰੇ, ਕਿਉਂਕਿ ਫਕੀਰੋਂ ਕਾ ਯਹੀ ਧਰਮ ਹੈ ਸਭ ਕੋ ਭਲਾ ਕਰੇ। ਫਕੀਰ, ਫਕੀਰ ਦਾ ਅਰਥ ਕੀ? ਬਾਬਾ ਆਨੰਦ ਸਿੰਘ ਜੀ ਮਹਾਰਾਜ ਆਪਣੇ ਪਵਿੱਤਰ ਰਸਨਾ ਤੋਂ ਫਕੀਰ ਦਾ ਅਰਥ ਕਰਦੇ। ਤਿੰਨ ਲਫ਼ਜ਼ ਹਨ ਫੱਫਾ ਕੱਕਾ ਰਾਰਾ, ਤਿੰਨ ਲਫ਼ਜ਼ ਹਨ ਫਕੀਰ ਬਣਨ ਵਾਸਤੇ। ਫਿਰ ਤਿੰਨਾਂ ਲਫ਼ਜ਼ਾਂ ਦਾ ਕੋਈ ਨਾ ਕੋਈ ਅਰਥ। ਫਕੀਰ ਕੌਣ ਹੈ? ਫੱਫਾ ਕਹਿੰਦਾ ਫਾਕਾ, ਆਖੋ ਸ੍ਰੀ ਵਾਹ, ਜੇ ਮਿਲ ਗਿਆ ਤਾਂ ਛਕ ਲਿਆ, ਤੇ ਜੇ ਨਹੀਂ ਮਿਲਿਆ ਤਾਂ ਮੈਂ ਸ਼ਰਾਬ ਨਹੀਂ ਦੇਣੀ, ਜਵੇ ਦੇ ਤਾਂ ਖਾ। ਫੱਫਾ ਫਾਕਾ ਤੇ ਕੱਕਾ ਕੀ ਕਹਿੰਦਾ ਹੈ? ਕਿਨਾਰਾ, ਦੁਨੀਆਂ ਤੋਂ ਕਿਨਾਰਾ। ਤੇ ਰਾਰਾ ਕਹਿੰਦਾ ਰਹਿਮ, ਆਖੋ ਸ੍ਰੀ ਰਹਿਮ। ਔਖੀ ਕਾਰ ਫਕੀਰਾਂ ਵਾਲੀ ਸੂਲੀ ਤੇ ਚੜ ਬਹਿਣਾ, ਗਲੀ ਗਲੀ ਦੀ ਪਿੱਛੇ ਮੰਗਣੀ, ਹਾਂਜੀ ਹਾਂਜੀ ਕਹਿਣਾ, ਨਹੀਂ ਕਿਸੇ ਨੂੰ ਮੰਦੀਆਂ ਕਹਿਣਾ, ਸਭ ਨੂੰ ਚੰਗੀਆਂ ਕਹਿਣਾ। ਸਾਈਂ ਲੋਕਾ, ਇਹ ਗੁਣ ਫਕੀਰਾਂ ਤੇ ਜਿਉਂਦਿਆਂ ਮਰ ਰਹੇ। ਮੈਂ ਤਾਂ ਤੈਨੂੰ ਕੁਝ ਨੀ ਕਹਿੰਦਾ, ਪਰ ਜੋ ਕੁਝ ਤੋਂ ਬੀਜਿਆ ਹੈ ਨਾ, ਉਹਦਾ ਫਲ ਤੈਨੂੰ ਜ਼ਰੂਰ ਮਿਲ। ਸਾਈਂ ਦਾ ਪਿਆਰਾ ਕਹਿ ਕੇ ਚਲਾ ਗਿਆ। ਫਿਰ ਥੋੜੇ ਦਿਨਾਂ ਦੇ ਬਾਅਦ ਹੀ ਮੈਨੂੰ ਘਾਟੇ ਪੈਣ ਲੱਗ ਗਏ, ਆਖੋ ਸ੍ਰੀ ਸੰਤਨ ਦੁੱਖ ਪਾਏ ਤੇ ਸੁਖ ਪਾਏ ਸਾਧਨ ਤੇ ਸੰਤਨ ਸੇਤੀ ਮੁਸ਼ਕਰੀ ਕੁਲ ਡੋਬਨ ਕੀ ਤਾਰ, 56 ਕਰੋੜ ਯਾਦਵ ਗਲੇ ਤੇ ਸਣੇ ਕ੍ਰਿਸ਼ਨ ਹੋਤਾ। ਇਹ ਸਾਖੀ ਤੁਸੀਂ ਜਾਣਦੇ ਦਰਵਾਜ਼ਾ ਰਿਖੀ। ਸੰਤਨ ਸੇਤੀ ਮਸਕਰੀ ਕੁਲ ਡੋਬਨ ਕੀ ਰੀਤ, ਭਾਗਵਾਨ ਸੇਵਾ ਕਰੇ ਤੇ ਹੁਜਤਾ ਕਰੇ ਪਲੀਤ। ਘਾਟੇ ਪੈਣੇ ਸ਼ੁਰੂ ਹੋ ਗਏ, ਦਿਨਾਂ ਦੇ ਅੰਦਰ ਹੀ ਸਾਰਾ ਕਾਰੋਬਾਰ ਠੱਪ ਹੋ ਗਿਆ। ਸਾਰੇ ਸ਼ਹਿਰ ਵਿਚ ਸੇਠ ਗੰਗਾ ਰਾਮ ਗੰਗਾ ਰਾਮ, ਕਾਟੇ ਪੈ ਗਏ, ਮਾਇਆ ਚਲੀ ਗਈ, ਹੁਣ ਸਾਰੇ ਮੈਨੂੰ ਗੰਗੂ ਗੰਗੂ ਕਹਿੰਦੇ, ਆਖੋ ਸ੍ਰੀ ਵਾਹਿਗੁਰੂ। ਇਹ ਮਾਇਆ ਦਾ ਹੀ ਖੇਡ ਹੈ। ਪਰਸੂ ਪਰਸਾ ਪਰਸਰਾ, ਇਤਨੇ ਤੱਕ ਕਾਟੇ ਪੈ ਗਏ, ਲੈਣੇ ਵਾਲੇ ਆ ਗਏ, ਜਿਸ ਕੋਠੀ ਵਿਚ ਰਹਿੰਦਾ ਸਾਂ ਧੱਕੇ ਮਾਰ ਕੇ ਮੈਨੂੰ ਬਾਹਰ ਕਰ ਦਿੱਤਾ।
નિમાણા જ્યાં કરું આપણે બચ્યા તે કારવાળી નું લે કે સોચ્યા કિધર જવા જંગલ કે જે શહેર ચ રાજ કીતા હોય અજમેરી એ દિશા હોર કુછ ભી નહીં એક દિન બીત્યા દૂજા દિન તીજા દિન માસૂમ બચ્યા વર વેખ કે મેનું તરસ આયા પાપી મન ચલ શહેર વિચ કોઈ મહેનત મજૂરી કર એના બચ્યા નું કુછ ખાણ વાસ્તે લ્યા કે કરતૂતા તેરિયા હન માલ દા એ પર ભુગતે શહેર વિચ આ ગયા તુરિયા જાંદા સા ਅੱਗੇ ਹਲਵਾਈ ਦੀ ਦੁਕਾਨ ਕਿਸੇ ਨੇ ਮਠਿਆਈ ਲੈ ਕੇ ਖਾਧੀ ਤੇ ਦੋਨਾਂ ਸੁੱਟ ਦਿੱਤਾ ਮੈਂ ਦੂਰੋਂ ਤੱਕਿਆ ਦੋ ਬੱਚਿਆਂ ਨੇ ਆ ਕੇ ਦੋਨੇ ਨੂੰ ਪਕੜ ਲਿਆ ਇਹ ਕਹਿੰਦਾ ਇਹਦੇ ਵਿੱਚ ਜੋ ਕੁਛ ਲੱਗਾ ਮੈਂ ਖਾਣਾ ਦੂਜਾ ਕਹਿੰਦਾ ਮੈਂ ਖਾਣਾ ਉਹ ਕਹਿੰਦਾ ਤਿੰਨ ਦਿਨ ਹੋ ਗਏ ਮੈਨੂੰ ਕੁਝ ਵੀ ਮਿਲਿਆ ਮੈਂ ਇਹਦੇ ਜੋ ਕੁਛ ਹੈ ਉਹ ਖਾਣਾ ਦੂਜਾ ਕਹਿੰਦਾ ਮੈਨੂੰ ਵੀ ਤਿੰਨ ਦਿਨ ਹੋ ਗਏ ਬੱਚਿਆਂ ਦੀ ਹਾਲਤ ਨੂੰ ਤੱਕ ਕੇ ਉਹਨਾਂ ਦੀ ਆਵਾਜ਼ ਨੂੰ ਸੁਣੀ ਮੇਰਾ ਦਿਲ ਕੰਬ ਗਿਆ ਮੈਨੂੰ ਆਪਣੇ ਬੱਚੇ ਯਾਦ ਆਏ ਪਰ ਜੀ ਕੀ ਪੁੱਛਦੇ ਹੋ ਜਿਸ ਵੇਲੇ ਮੈਂ ਨੇੜੇ ਆਇਆ ਕੀ ਆ ਕੇ ਤੱਕਿਆ ਮੇਰੇ ਬੱਚੇ ਸਨ ਆਖੋ ਤੇਰੀ ਛੱਤੀ ਪਦਾਰਥ ਖਾਣ ਵਾਲਿਆਂ ਦੀ ਅੱਜ ਇਹ ਹਾਲਤ ਸੋਚਿਆ ਮਨ ਇਸ ਜ਼ਿੰਦਗੀ ਨਾਲੋਂ ਮਰ ਜਾਣਾ ਹਾਰ ਕੇ ਨਦੀ ਤੇ ਪਹੁੰਚਿਆ ਛਾਲ ਮਾਰ ਕੇ ਮਰਨਾ ਚਾਹੁੰਦਾ ਸਨ ਪਰ ਮਰਨਾ ਬੜਾ ਕਠਿਨ ਦੂਰੋਂ ਭੱਜ ਕੇ ਇੱਕ ਵੀ ਆਇਆ ਨਦੀ ਤੇ ਖੜੋ ਗਿਆ ਦੂਜੀ ਵੇਰੀ ਫਿਰ ਹੁਣ ਤੀਜੀ ਵੇਰੀ ਧਈਆ ਕਰਕੇ ਆਇਆ ਸਾਂ ਕਿ ਛਾਲ ਮਾਰ ਕੇ ਮਰ ਜਾਣਾ ਹੈ ਪਰ ਅਚਾਨਕ ਹੀ ਤੁਹਾਡੇ ਸੋਹਣੇ ਹੱਥ ਨੇ ਮੇਰੀ ਬਾਹ ਫੜ ਲਈ ਤਾਂ ਮੈਨੂੰ ਛੱਡ ਦਿਓ ਮੈਨੂੰ ਮਰ ਜਾਓ ਪਿਆਰੀ ਸਾਹਿਬ ਸੰਗਤ ਇਹ ਬਖਸ਼ੀ ਰੂਹ ਕੌਣ ਸੀ ਕੋਈ ਪਿਆਰ ਵਾਲਾ ਗੁਰਸਿੱਖ ਜੋ ਅੰਮ੍ਰਿਤ ਵੇਲੇ ਗੁਰਬਾਣੀ ਪੜ੍ਹਦਾ ਸੀ ਗੁਰੂ ਗੁਰੂ ਜਪਦਾ ਸੀ ਪਿਆਰਿਆ ਗੰਗਾ ਰਾਮਾ ਇਸ ਤਰ੍ਹਾਂ ਨਾ ਮਰ ਇਹ ਮਰਨਾ ਕੋਈ ਜਾਇਜ਼ ਨਹੀਂ ਕਬੀਰ ਜੀ ਨੇ ਲਿਖਿਆ ਮੋਹ ਮਰਨੇ ਕਾ ਚਾਹੋ ਮਰੋ ਤੋ ਹਰ ਕੇ ਦੁਆ ਸੇਵਾ ਕਰ ਦੇਸ਼ ਤੇ ਕੌਮ ਵਾਸਤੇ ਕੁਰਬਾਨੀ ਦੇ ਉਹ ਮਰਨਾ ਪ੍ਰਵਾਨ ਪਰ ਗੰਗਾ ਰਾਮ ਮਾਇਆ ਵਾਸਤੇ ਤੂੰ ਮਰਦਾ ਤੂੰ ਮੇਰੇ ਨਾਲ ਚੱਲ ਜੀ ਮੈਨੂੰ ਕਿੱਥੇ ਲੈ ਜਾਓਗੇ ਮੇਰੀ ਤਾਂ ਕੋਈ ਥਾਂ ਨਹੀਂ ਗੁਰਸਿੱਖ ਨੇ ਕਿਹਾ ਮੈਂ ਤੈਨੂੰ ਆਪਣੇ ਗੁਰੂ ਕੋਲ ਲੈ ਚਲ ਗੁਰੂ ਤੁਹਾਡਾ ਗੁਰੂ ਕੌਣ ਹੈ ਸਿੱਖ ਨੇ ਕਿਹਾ ਨਿਵਾਣਿਆਂ ਦਾ ਮਾਣ ਮੇਰਾ ਗੁਰੂ ਨਿਤਾਣਿਆਂ ਦਾ ਤਾਣ ਮੇਰਾ ਗੁਰੂ ਨਿਆਸਰਿਆਂ ਦਾ ਆਸਰਾ ਗੁਰੂ ਨਿਉਟਿਆਂ ਦੀ ਓਟ ਮੇਰਾ ਗੁਰੂ ਗੰਗਾ ਰਾਮ ਹੈਰਾਨ ਹੋ ਗਿਆ ਨਿਵਾਣਿਆਂ ਦਾ ਮਾਣ ਤੁਹਾਡਾ ਗੁਰੂ ਕਹਿਣ ਲੱਗਾ ਮੈਂ ਨਹੀਂ ਮੰਨਦਾ ਕਿਉਂ ਗੰਗਾ ਰਾਮ ਕਹਿਣ ਲੱਗਾ ਮੇਰੇ ਵਰਗਾ ਵੀ ਕੋਈ ਨਿਮਾਣਾ ਹੈ ਤੇ ਜੇ ਮੈਨੂੰ ਮਾਣ ਨਹੀਂ ਮਿਲਿਆ ਤਾਂ ਮੇਰੇ ਵਾਸਤੇ ਕਾਹਦਾ ਤੁਹਾਡਾ ਗੁਰੂ ਸਿੱਖ ਨੇ ਕਿਹਾ ਤਾਂ ਹੀ ਤਾਂ ਤੈਨੂੰ ਕਹੀ ਨਾਲ ਮੇਰੇ ਗੁਰੂ ਤੁਹਾਡੇ ਗੁਰੂ ਦਾ ਨਾਮ ਕੀ ਹੈ ਸਿੱਖ ਨੇ ਪਿਆਰ ਨਾਲ ਕਿਹਾ ਗੰਗਾ ਰਾਮ ਮੈਂ ਤੀਜਾ ਗੁਰੂ ਨਾਨਕ ਧੰਨ ਗੁਰੂ ਅਮਰਦਾਸ ਪਾਤਸ਼ਾਹ ਤੁਸੀਂ ਵੀ ਆਖੋ ਧੰਨ ਗੁਰੂ ਅਮਰਦਾਸ ਪਾਤਸ਼ਾਹ ਗੁਰੂ ਕੋਲ ਚ ਜਿੱਥੋਂ ਸਾਰੀਆਂ ਦਾਤਾਂ ਮਿਲ ਦੋਵੇਂ ਤੁਰ ਪਏ ਪਹੁੰਚ ਗਏ ਕਿੱਥੇ ਸ੍ਰੀ ਗੋਇੰਦਵਾਲ ਸਾਹਿਬ ਸ੍ਰੀ ਗੋਇੰਦਵਾਲ ਸਾਹਿਬ ਜੀ ਕਾ ਦੇ ਅੰਦਰ ਕੇ ਪਿਆਰੀ ਸਾਧ ਸੰਗਤ ਬੋਲੋ ਸਤਿਨਾਮ ਤੀਜੇ ਪਾਤਸ਼ਾਹ ਦਾ ਦਰਬਾਰ ਸਜੇ ਸੰਗਤਾਂ ਜੁੜੀਆਂ ਹਨ ਕੀਰਤਨ ਹੋ ਰਿਹਾ ਗੰਗਾ ਰਾਮ ਨੇ ਦਰਸ਼ਨ ਹੀ ਕੀਤੇ ਨੇ ਤਨ ਮਨ ਠਰ ਉਹ ਪਿਆ ਸਿੱਖ ਨੇ ਕਿਹਾ ਗੰਗਾ ਰਾਮ ਜਾਗਦੀ ਜੋਤ ਮੇਰਾ ਗੁਰੂ ਹੈ ਅੰਤਰਗਾਮੀ ਹੈ ਹੁਣ ਤੈਨੂੰ ਮਾਇਆ ਚਾਹੀਦੀ ਹੈ ਨਾ ਇੱਥੇ ਬਾਉਲੀ ਸਾਹਿਬ ਦੀ ਸੇਵਾ ਹੋ ਰਹੀ ਦੋ ਤਰ੍ਹਾਂ ਦੀ ਸੇਵਾ ਇੱਥੇ ਹੈ ਇੱਕ ਨਿਸ਼ਕਾਮ ਤੇ ਇੱਕ ਸਾਕਾਮ ਸਾਕਾਮ ਸੇਵਾ ਕਿਸੇ ਕਾਮਨਾ ਨਾਲ ਕੀਤੀ ਜਾਏ ਜਿਹੜੇ ਇੱਥੇ ਕਰਦੇ ਹਨ ਉਹਨਾਂ ਨੂੰ ਅਠਿਆਨੀ ਰੋਜ਼ ਮਿਲਦੀ ਤੇ ਦੋਵੇਂ ਦਾ ਪ੍ਰਸ਼ਾਦਾ ਲੰਗਰ ਤੇ ਕਈ ਐਸੇ ਵੀ ਪਿਆਰ ਵਾਲੇ ਗੁਰਮੁਖ ਹਨ ਜਿਹੜੇ ਨਿਸ਼ਕਾਮ ਸੇਵਾ ਕਰ ਹੁਣ ਇਹ ਤੇਰੀ ਮਰਜ਼ੀ ਚਾਹੇ ਸਾਕਾਮ ਸੇਵਾ ਕਰ ਚਾਹੇ ਨਿਸ਼ਕਾਮ ਸਾਕਾਮ ਸੇਵਾ ਕਿਸੇ ਕਾਮਨਾ ਨਾਲ ਪੂਰੀ ਹੋ ਜਾਂਦੀ ਪਰ ਜਿਨ੍ਹਾਂ ਨੇ ਨਿਸ਼ਕਾਮ ਸੇਵਾ ਕੀਤੀ ਹੈ ਉਹਨਾਂ ਨੂੰ ਕੀ ਮਿਲਦਾ ਹੈ ਯਾਰੀ ਸਾਧ ਸੰਗਤ
ساکام سیوا بھی کدے ضائع نہیں جی. جو گرمکھ تن من تن نال گرو کر دی سی. گسائی تلسی داس جی نے لکھیا ہے نا, تلسی دیر نہ کیجیے پجیے نام سجائے لوک مجوری دیتا ہے کیوں راکھے بھگوان. کسے بندے دا کم کریے بھی مجوری دے تے رب کیویں رکھ لے, بھگوان کیویں رکھے گا. پانی لکھے جا کے سمرن سب کچھ پائیے تو برتھی کسی بھی جیڑا گرمت ایک قدم بھی گرو وال رکھتا ہے وہ پھل بھی ضرور ملتا. بابا جی تو بدل کر دے سن جی گرو نے پیار کا فرنا ہی بنا لیے نا وہ بدل بھی بخش بخش چنگا راما نے تیری مرضی کیڑی سیوا کرنا چاہنا. سوچن لگ گیا اٹھانی روز والی سیوا کر پر جنہیں لکھا گنے انہوں نے واسطے اٹھانی چیز چیز خیال آیا چلو منا نسکام سیوا کر. سیدھا لنگر چ آ گیا. گنگا رام لاہور دے رہن والا ہے سیٹھ, اج تن گرو امرداس پاتشاہ دے لنگر جھوٹے پانڈے پہ ہماری سیوا کر دے. ایک مہینہ بیت گیا, دو مہینے, تین مہینے, پر کدے بھی سدگر سچے پاتشاہ جی نے آ کے نہیں پوچھا تو کون ہے, کی سیوا کرتا ہے, کس واسطے کر. پر گنگا رام من نو سمجھاندا ہے میں نے گرو انتر جامی تو لگا رہا جی گرو کر دی سیوا ملی ہے تو کری. گنگا رام نالے جھوٹے پانڈے مائی دارے دا ہے تے نالے پڑھدا رہے کی

ਸੇਵਾ। ਬਾਬਾ ਜੀ ਬਚਨ ਕਰਦੇ ਸਨ, ਕਰ ਸੇਵਾ ਤੇ ਖਾ ਮਿਲ, ਕਰ ਮਜ਼ੂਰੀ ਤੇ ਖਾ। ਇਸ ਆਸ ਵਿੱਚ ਗੰਗਾ ਰਾਮ 6 ਮਹੀਨੇ ਲੰਗਰ ਦੇ ਜੂਠੇ ਪਾਂਡੇ ਮਾਏ। ਅੱਜ ਅੰਮ੍ਰਿਤ ਵੇਲੇ ਦੀਵਾਨ ਦੀ ਸਮਾਪਤੀ ਹੋਈ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਉੱਠੇ ਤੇ ਸਿੱਧੇ ਲੰਗਰ ਚ ਗੰਗਾ ਰਾਮ ਦੇ ਕੋਲ ਆ ਕੇ, ਗੰਗਾ ਰਾਮਾ ਕੀ ਪਿਆ ਕਰਦਾ, ਜੋ ਸਿਰ ਚੁੱਕਿਆ ਕੀ ਤੱਕਿਆ, ਤੀਜੇ ਪਾਤਸ਼ਾਹ ਸਾਹਮਣੇ ਹੱਥ ਸੁਆਹ ਨਾਲ ਲਿਬੜੇ ਉੱਠਿਆ ਤੇ ਆਪਣਾ ਸਿਰ ਜਿਹੜਾ ਸੀ ਸਾਹਿਬਾਂ ਦੇ ਚਰਨ ਤੇ। ਹਜ਼ੂਰ ਕਹਿਣ ਲੱਗੇ ਉੱਠ ਗੰਗਾ ਰਾਮ, ਉੱਠ ਉੱਠ ਗੰਗਾ ਰਾਮ। ਕੀ ਕਰਦਾ ਰਹੀ ਪਾਤਸ਼ਾਹ ਲੰਗਰ ਦੇ ਜੂਠੇ ਪਾਂਡੇ ਮਾਏ? ਹਜ਼ੂਰ ਮੁਸਕਰਾਤਾ, ਕਹਿਣ ਲੱਗੇ ਗੰਗਾ ਰਾਮ ਕਿਤਨਾ ਚਿਰ, 6 ਮਹੀਨੇ। ਹਜ਼ੂਰ ਕਹਿਣ ਲੱਗੇ ਗੰਗਾ ਰਾਮ ਤੋਂ ਸਾਧ ਸੰਗਤ ਦੇ ਜੂਠੇ ਪਾਂਡੇ ਮਾਂਜੇ, ਤੇਰੀ ਸੇਵਾ ਪ੍ਰਵਾਨ ਹੈ, ਮੰਗ ਕੀ ਮੰਗ, ਬਿਰਥੀ ਕਾਲ ਨਾ ਜਾਏ। ਸਿੰਘੋ ਜੇ ਸਿੱਖ ਕਾਲ ਨਾ ਕਾਲ ਦਾ ਹੈ ਤਾਂ ਗੁਰੂ ਬਖਸ਼ੇ ਜ਼ਰੂਰ, ਮੰਗ ਕੀ ਮੰਗ। ਗੰਗਾ ਰਾਮ ਸੋਚਣ ਲੱਗ ਗਿਆ ਕੀ ਮੰਗਾਂ, ਪਾਤਸ਼ਾਹ ਜੋ ਮੰਗਾਂ ਦੇ ਦਿਓਗੇ? ਹਜ਼ੂਰ ਕਹਿਣ ਲੱਗੇ ਹਾਂ, ਇਹ ਗੁਰੂ ਨਾਨਕ ਦਾ ਹੈ, ਇੱਥੇ ਕਿਸੇ ਚੀਜ਼ ਦੀ ਕਮੀ ਨਹੀਂ ਮਹਾਰਾਜ, ਜੋ ਮੰਗਾਂ। ਹਜ਼ੂਰ ਕਹਿਣ ਲੱਗੇ ਮੰਗ। ਤੀਜੀ ਵੇਰੀ ਪਾਤਸ਼ਾਹ ਕਹਿਣ ਲੱਗੇ ਗੰਗਾ ਰਾਮ ਬੋਲਤਾ ਸੀ, ਕੀ ਚਾਹੁੰਦਾ ਇਹ? ਗੰਗਾ ਰਾਮ ਨੇ ਕਿਹਾ ਮਹਾਰਾਜ ਜੇ ਮੇਰੇ ਤੇ ਤੁੱਠੇ ਹੋ ਤਾਂ ਮੈਨੂੰ ਅੱਗੇ ਵਰਗਾ ਬਣਾ ਦੇ। ਆਖੋ ਸ੍ਰੀ ਵਾਹਿਗੁਰੂ, ਸਾਰੇ ਆਖੋ ਵਾਹਿਗੁਰੂ। ਹਜ਼ੂਰ ਮੁਸਕਰਾ ਪਏ, ਕਹਿਣ ਲੱਗੇ ਅੱਗੇ ਵਰਗਾ ਬਣਾਈਏ ਕਿ ਅੱਗੇ ਨਾਲੋਂ ਵੀ ਵੱਡਾ ਬਣਾ ਦੇਈਏ? ਪਾਤਸ਼ਾਹ ਤੇਰੀ ਕਿਰਪਾ, ਹਜ਼ੂਰ ਕਹਿੰਦੀ ਚਲਾ ਜਾ, ਗੁਰੂ ਦੀ ਓਟ ਆਸਰਾ ਰੱਖੀ, ਧੰਨ ਗੁਰੂ ਨਾਨਕ ਦੀ ਬਖਸ਼ਿਸ਼ ਦੁਆਰਾ ਅੱਗੇ ਨਾਲੋਂ ਵੀ ਵੱਡਾ। ਗੰਗਾ ਰਾਮ ਦਿੱਲੀ ਆ ਗਈ, ਕੁਝ ਦਿਨ ਫਿਰਦਾ ਫਿਰਾਂਦਾ ਰਿਹਾ, ਕੋਈ ਕੰਮ ਕਾਰ ਨਹੀਂ ਬਣਿਆ। ਇੱਕ ਦਿਨ ਨਿਰਾਸ਼ ਹੋ ਕੇ ਰੋ ਪਿਆ, ਅਰਦਾਸ ਕੀਤੀ, ਧੰਨ ਗੁਰੂ ਅਮਰਦਾਸ ਪਾਤਸ਼ਾਹ ਤੁਸੀਂ ਵਚਨ ਕੀਤਾ ਸੀ ਅੱਗੇ ਨਾਲੋਂ ਵੀ ਵੱਡਾ, ਪਰ ਮੈਨੂੰ ਤਾਂ ਰੋਟੀ ਦਾ ਵੀ ਫਿਕਰ ਪੈ ਗਈ। ਸਾਹਿਬਾਂ ਨੇ ਪ੍ਰੇਰਨਾ ਦਿੱਤੀ, ਦ੍ਰਿਸ਼ਟਾਂਤ ਦਿੱਤਾ, ਗੰਗਾ ਰਾਮ ਘਾਬਰ ਨਾ, ਜਿੱਥੇ ਵੱਡੇ ਵੱਡੇ ਸੇਠ ਕੋਠੀਆਂ ਵਾਲੇ ਬੈਠੇ ਹਨ ਨਾ, ਤੂੰ ਵੀ ਕਿਰਾਏ ਤੇ ਕੋਠੀ ਲੈ ਲੈ ਲੈ ਲਈ। ਬਹਿ ਗਏ, ਨਿਰੰਕਾਰ ਦੀ ਨੇਤ ਇੱਕ ਪਠਾਣ ਆ ਗਿਆ, ਇਹਦੇ ਕੋਲ 1000 ਮੋਹਰ ਮੋਹਰ ਸੀ ਤੇ ਲਾਹੌਰ ਦੀ ਹੁੰਡੀ ਕਰਨੀ ਸੀ। ਸਾਰੇ ਸੇਠਾਂ ਕੋਲ ਗਿਆ ਵੀ 1000 ਮੋਹਰ ਦੀ ਹੁੰਡੀ, ਸਾਰਿਆਂ ਨੇ ਸਿਰ ਫੇਰਿਆ, ਅਸੀਂ ਨਹੀਂ ਕਰ ਸਕੇ। ਪਠਾਣ ਬੜਾ ਹੈਰਾਨ ਹੋਇਆ, ਕਹਿਣ ਲੱਗਾ ਐਵੇਂ ਗੱਦੀਆਂ ਲਾ ਕੇ ਬੈਠੇ? ਸਾਰੇ ਸ਼ਾਹੂਕਾਰਾਂ ਨੇ ਆਪਣੀ ਇਨਸਲਟ ਸਮਝੀ, ਪਰ ਸੋਚਿਆ ਕਿ ਜਿਹੜਾ ਇਹ ਕੰਗਲਾ ਜਿਹਾ ਸਾਡਾ ਸ਼ਰੀਕ ਬਣ ਕੇ ਬੈਠਾ ਹੈ, ਜੇ ਸਾਡਾ ਅਪਮਾਨ ਹੋਇਆ ਤਾਂ ਉਹਦਾ ਵੀ ਹੋਣਾ ਚਾਹੀਦਾ। ਸਾਰੇ ਕਹਿਣ ਲੱਗੇ ਵੀ ਖਾਨ, ਸਾਡੇ ਕੋਲ ਤਾਂ ਇਤਨੀ ਸਮਰੱਥਾ ਨਹੀਂ, ਪਰ ਉਹ ਸਾਹਮਣੇ ਇੱਕ ਨਵਾਂ ਸੇਠ ਆਇਆ ਹੈ ਉਹਦੇ ਕੋਲ। ਪਠਾਣ ਉਹਦੇ ਕੋਲ ਆ ਗਿਆ, ਇੱਧਰ ਗੰਗਾ ਰਾਮ ਗੋਡਿਆਂ 'ਚ ਸਿਰ ਪਾ ਕੇ ਬੈਠਾ, ਪੈਰਾਂ ਦਾ ਖੜਾਕ ਸੁਣਿਆ, ਸਿਰ ਚੁੱਕੇ, ਆ ਖਾਨ ਕਿਸ ਤਰ੍ਹਾਂ ਸੇਠ, ਮੈਂ ਲੱਖ ਮੋਹਰ ਦੀ ਹੁੰਡੀ ਕਰਨੀ ਹੈ ਲਾਹੌਰ, ਕਰ ਸਕਦਾ? ਗੰਗਾ ਰਾਮ ਨੇ ਠੰਡਾ ਸਹਾਰਿਆ, ਲੱਖ ਮੋਹਰ ਤਾਂ ਕੀ, ਮੇਰੇ ਕੋਲ ਤਾਂ ਲੱਖ ਕੌਡੀ ਨਹੀਂ। ਖਿਆਲ ਆਇਆ ਇੱਧਰੋਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਦ੍ਰਿਸ਼ਟਾਂਤ ਦੁਆਰਾ ਪ੍ਰੇਰਨਾ ਦਿੱਤੀ ਕਿ ਗੰਗਾ ਰਾਮ ਘਾਬਰਦਾ ਕਿਉਂ ਹੈ, ਲੱਖ ਮੋਹਰ ਦੀ ਹੁੰਡੀ ਕਰਦੇ ਸਾਡੇ ਨਾਂ ਦੀ ਕਰਦੇ। ਆਖੋ ਸ੍ਰੀ ਹੌਸਲਾ ਕੀ, ਲੱਖ ਮੋਹਰ ਗਿਣ ਕੇ ਲੈ ਲਈ ਤੇ ਹੁੰਡੀ ਕਰ ਦਿੱਤੀ, ਕਿਹਦੇ ਨਾਂ ਦੀ? ਪਿਆਰ ਨਾਲ ਆਖੋ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ। ਪਠਾਣ ਲਾਹੌਰ ਆਇਆ, ਸਾਹਿਬ ਜੀ ਪਹਿਲਾਂ ਹੀ ਪਹੁੰਚ ਗਏ, ਸ਼ਹਿਰ ਦੇ ਦਰਵਾਜ਼ੇ ਜੇ ਜਾ ਕੇ ਮਿਲੇ, ਕਿਉਂ ਖਾਨ ਦਿੱਲੀ ਤੋਂ ਆਏ? ਪਠਾਣ ਬੜਾ ਹੈਰਾਨ ਹੋ ਗਿਆ ਵੀ ਇਹਨੂੰ ਕਿਵੇਂ ਪਤਾ ਲੱਗ ਗਿਆ। ਹਜ਼ੂਰ ਕਹਿਣ ਲੱਗੇ ਤੇਰੇ ਕੋਲ ਲੱਖ ਮੋਹਰ ਦੀ ਹੁੰਡੀ ਵੀ ਹੈ? ਹੋਰ ਅਸਚਰਜ ਹੋਏ ਕਿ ਇਨਸਾਨ ਹੈ ਕਿ ਕੋਈ ਜਾਦੂਗਰ, ਧੰਨ ਗੁਰੂ ਅਮਰਦਾਸ ਪਾਤਸ਼ਾਹ ਦੇ ਨਾਂ ਦੀ ਹੈ ਉਹ, ਅਸੀਂ
خوش ہو گیا. اگے صاحب جی تر پے, پیچھے پیچھے پٹھان سجی دکان تے ستگر جی لے گئے, لکھ مورے نو گن کے دے دیتے. پٹھان تر پیا, خیال آیا من یہو جہ آدمی اگے کدے نہیں ویکھیا. آخو سی پتا نہیں یہ انسان سی کہ کوئی فرشتہ. یہ درشنا بڑا آنند سی, بول چال بڑا چنگا, میرے من دیا بجن والا سی. چلو پھر ایک ویری درشن کریے. پٹھان پھر جس نے پرد کے واپس آیا, کی تکدا ہے, نہ دکان ہے نہ دکاندار ہے. آخو سی بھائی سیوک کو نکتی ہوئے, پر سیوک اپنے سیوک کی آپے رکھے, آپے نام جپاوے. جے جے کاج کرت سیوک کی, تہاں تہاں اٹھتا ہوئے, سیوک کو نکتی ہوئے. ادھر لکھ مور گنگا رام کو لاگی, بزنس مین تا کے بڑا سی, جو وپار کیتا اگے نالوں بھی وڈا سی. سارے شہر گنگا رام گنگا رام فرما پہ چل دی. ادھر تیجے پاتشاہ دے دربار چ بڈھا براہمن آ گیا, ہاتھ جوڑے, پاتشاہ میرے اتنے بھی کرپا کرو. ادھر کہن لگے براہمن دیوتا کی چاہنے. پاتشاہ گھر کنے نوجوان ہو چکی, کون سمرتھا نہیں, آپ کچھ مدد کرو. تے اے پارا سر تو لا دے جنہیں گھر بچیاں, تینو 500 روپیہ مل سکے. مہاراج حکم کرو. ادھر کہن لگے ساڈا گماستا رہندا ہے گنگا رام سیٹھ دلی, اوہدے ناں دی 500 دی ہنڈی کر دینے جا کے اتوں لے لے. براہمن نے کیا سد ہنڈی لے کے تر پیا, دلی پہنچیا, پچھدا پچھاندا سیٹھ گنگا رام اگے کی سلسلہ. اسی طرح دربار کھڑتا ہے, اندر منیر وہیاں لے کے بیٹھے, بڑے سارے گدے اتنے. سیٹھ گنگا رام بڑے ٹور نال بیٹھا ہوا, لین دین ہو رہے. براہمن اندر جان لگا, دربان نے روکے, ٹھہر جا, کوئی منگتا ہے؟ کہنے لگا منگتا نہیں. اندر کیوں جانا ہے؟ سیٹھ نو ملنا. کیوں؟ میرے کول ہنڈی ہے. دربان نے پنڈت دے منہ وال ویکھیا, کہنے لگا ٹھہر. اندر گیا گنگا رام نو جا کے کیا, مہاراج یہ غریبڑا جی آدمی ہے, پیو تہن ملنا چاہتا تے نال کہندا بھی میرے کول ہنڈی بھی. گنگا رام نے سنیا, متھے تے تیوڑی پا لی. دربان نو کیا اندر بھیج دے. براہمن اندر چلا گیا. آ بھائی کدھر ہے؟ براہمن نے 500 روپیے دی ہنڈی کہنے کیتی ہے. براہمن نے کیا, تن گرو امرداس پاتشاہ جی نے کی تیرے نا. سوچ سوچ کے براہمن وال ویکھ کے کہندا, کیڑا امرداس؟ آخو شری واہ گرو. کیڑا براہمن نے کیا, گنگا رام امرداس نہیں, کہو تن گرو امرداس پاتشاہ. ہاں ہاں وہ بڈا امرداس. آخو شری واہ. ایک موڑ ہے پیاری صاحب سنگھ, زندگی بھی اندر آؤں ہے جتھے آ کے انسان کہے میری دات پیاری. اس موڑ واسطے ہی, کیونکہ آدھے اس واسطے ہی کسی مہاپرش کی سنگت کی لوڑ ہے, نہیں تو آدمی وڈے وڈے فیل ہو جاندے ہیں. اس سرپنی تے کون ہے بلیا جن برہما بشن مہاوی. ارے چھل تو کون بچتا, تری گن مویا مویا آکاش. ہم سدگر راکھے دے کر. براہمن نے کہا, تن گرو امرداس. گنگا رام اپنے منیما ول تک دے تے کہنا, بھی ویکھو کوئی امرداس دا لین دین اپنے نال ہے کوئی کھاتا؟ منیما نے ساریاں ویاں ہول کے سر پھیرے تے کہیا, سیٹ جی امرداس دا کوئی کھاتا نہیں. وہ بھی کوئی وہی ہیں جنہیں گرو کا کھاتا کوئی نہیں. آخر سے وہ وہی ادھوری, وہ کھاتے سمپورن نہیں ہیں جنہیں پورے گرو کا کھاتا نہیں چلتا. گنگا رام بڑی آکڑ, نہ دیکھو جی کیسے لوگ, نہ کوئی لے نہ کوئی دے, ایویں 500 دی ہوندی. براہمن نے کہا, گنگا رام گرو دی بخشش نو بھول گئے, آج ایڈا آکڑ کے پیا بولتا ہے. میں آپ تیرو تکیا ہے, گرو دے لنگر جھوٹے پانے مائی دے. اج مایا دے چلکارے کرشمے تو گرو نو بھول گئے. کہنے لگا, ہے تو گرو, پر گرو دا کام ہے تھوڑا بھی ہنڈیا بھیج دینی ہے. اج 500 بھر دیتا, کل 1000 دی ہنڈی بھیج دے. ہوں میں مایا ضائع تھوڑی کرنی ہے. آخو سری پر اس نو پتا نہیں سی کہ ضائع مایا تو وہ ہوندی ہے جڑی برے پاسے لگتی, شرابا کبابا چ لگتی, پیڑے کما چ لگتی ہے. جڑی گرو نانک میں لگ رہی ہے وہ تو سفل ہو رہی.
गोसाई तुलसीदास जी ने लिखे है ना, माया है दो भात की दो चनावे रहा, एक न जावे नर्क को एक स्वर्ग न जावे। बुरे पासे लाओ नरका ना बुआ खोल दी है, गुरु नानक दे लेखे लाओ गुरु नानक नाल जोड़ दी। बाबा जी बचन कर दे सर, पर अजकल बाबे वाल किसी विरले भी लगती है, बाबर वाल बहुत ही लख रुपया टैक्स तो दे देवांगे, पर जे बाबे वाल लाड़ी होवे तभी सवा रुपया लिख आखो स्त्री हो। पर नहीं, बाबा जी बचन कर दे सर, माया मिल जानी कोई वड़ी चीज, माया मिल जानी ए कोई वड़ी चीज नहीं, पर माया नु गुरु दे लेखे लाना है गुरु दी बख्त। किसे भागा वाले भी लगती पर माया लगती जरूर, अज्ञानी पुरुष इन साम साम के रखता है, पर जिस तरह पानी चलता रहता है इसे तरह माया भी चलती है। एक पासे बन लाओगे पानी दूजे पासे चलेगा तीजे पासे, इसे तरह जे कोई आदमी चंगे पासे माया नू नहीं लावेगा तो बाबा जी बचन कर दे सन फिर डॉक्टर ले जाएंगे आखो सी, इन्हें तो चलने ही ऐसे रोग लग जाते जिन्हों का ना सुन के शरीर को। बाबा जी बचन कर दे सन, वकील ले जाएंगे, मुकदमा पै गया बस चोर चुके ले जाएंगे, पर पागण वाले गुरसिख जो गुरु नानक ने दिती हुई दात गुरु नानक दे देखी, माया माड़ी नहीं, ये सारा डंबर माया दे ही है जो गुरमुख परिवार से बाबा जी ने महान बख्शी की थी, राज जो बख्शी है, पर ए माया गुरु ना जाए। पर कई माया डंग भी नहीं दी है, माया हुई किना वास्ते नागनी है जिन्होंने गुरु बोले। जवाब दे दिता बेचारा ब्राह्मण, वापस आया साहबा दे दरबार च मथा टेकया, रो पिया कह लगा महाराज, हजूर कह लगे सुना मिल गया 500 रुपया, रो के कह लगा महाराज जे तुहाडा गंगा राम नाल कोई लैण देण नहीं सी तां मैनू क्यों इतनी दूर भेज। हजूर कह लगे नहीं मिले आपां, महाराज ओ तां अहंकार च बोलदा। हजूर कह लगे कोई साहब जी चादर दी बुकल मार के बैठे सज्जा हाथ कढ़िया इस तरह करके मुठी मीट के जेब च पा ली, ते कह लगे अगे तां साडा गंगा राम नाल लैण देण सी गुरु नानक सी सा ते गंगा राम सी को वास्ता, जो आप कहिंदा तां अज तू लैण देण कोई ना, जिस तरह बटन उपर कर दिए फौरन नेरा हो जाता है। इसे तरह प्यारी सात संग साहबा ने जिसे ने बख्शन वाला बख्शिश वाला बटन जेड़ा सी उपर कीता फिर उसे तरह काटे आखो श्री वाले। सतगुर सेती गणत जो रखे हल पलत सब तिसदा गया, मित चहिया पावे चकू सुटे, चखदा चखदा ओ चढ़ पया, मित उपाव करे माया धर्म कारण, अगला तन भी उड़ गया, क्या ओ खटे क्या ओ खावे, जित अंतर सहसा दुख पया, निर्वैरा नाल जो वैर रचाए दे, ताप जगते का तिन सिर लिया, उन्हें अगे पिछे तो ही नहीं, जिन्हें अंदर निंदा मोहम पया। हजूर कहते जे ओ सोने नू असलावे ता क्यों देती हो, मालिक दी मेहर ना आवे ता सोना मिट्टी हो जाए, जे बख्शिश का बूहा खुला हो तो मिट्टी सोना, कंगाल हो गया फिर गंगू बन गया, फिर मैं दर दर छोकरा खांदा सोचिया हुण किधर जावा, ख्याल आया मना तो ता गुरु तू अपने आप नू तोड़िया, तू ता गुरु तू बेमुख होया है, पर गुरु बख्शंद है, फिर गुरु बोल। गोइंदवाल साहब आ गया, साहबा दे मथे नहीं लगा सीधा लंगर च पहुंच, फिर सेवा शुरू कर 6 महीने फिर सेवा की। साहब जी फिर लंगर आ गए, ओ गंगा राम तेन ता सेठ बनाया सी इसे किस तरह, हुण चरना ते पै के रोण लग गए, ऐ पातशाह तू देवो सब किस दयाधार, हम आकिर्त मैं किरत कर तेरिया दाता नू पा के तेन भुल गया सा, मैनू बख्श। हजूर कह लगे गंगा राम मैं रो ना तो 6 महीने मेरे सिखा दी फिर सेवा की है, एक बारी फिर मंग ले आखो श्री गुरु केड़ा चालू केड़ी बख्श। इधर गंगा राम रोई जांदा है ते फुल मंगदा है मेनू बख्श, आओ करिए अरदास। प्यारी सतसंग गंगा राम ने भी गलती की थी, कई बार असि भी कर दें तो बख्शन वाला कौन है, धन गुरु अमरदास पातशाह जागवी जोत गुरु बैठे हैं। गंगा राम रो के अरदास करदा है की आओ आपां भी कर लईए अरदास, पहले सेव खोलेगा पिछे सारी

ਜਿਸਨੇ ਧਰਤੀ ਨੂੰ ਪੁੱਟਿਆ ਉਹਨੂੰ ਪਾਣੀ ਜ਼ਰੂਰ ਮਿਲੇ, ਜਿਸਨੇ ਖੋਜਿਆ ਹੈ ਉਹਨੂੰ ਮਾਲਕ ਲੱਭਿਆ, ਜਿਸ ਸਿੱਖ ਨੇ ਮਨ ਜੋੜ ਕੇ ਅਰਦਾਸ ਕੀਤੀ ਹੈ ਉਹਦੀ ਅਰਦਾਸ ਜ਼ਰੂਰ ਪੂਰੀ ਹੈ। ਅੱਜ ਗੰਗਾ ਰਾਮ ਆਪਣੀਆਂ ਭੁੱਲਾਂ ਦਾ ਪ੍ਰਗਟਾਵਾ ਕਰਕੇ ਰੋਈ ਜਾਂਦੀ, ਐ ਵਾਹਿਗੁਰੂ ਮੈਨੂੰ ਬਖਸ਼, ਆਪਾਂ ਵੀ ਅਰਦਾਸ, ਸਾਡੇ ਕੋਲੋਂ ਵੀ ਕਈ ਭੁੱਲਾਂ ਹੋਈਆਂ।

ਰੋ ਰੋ ਕੇ ਚਰਨਾ ਨੂੰ ਧੋ ਦੇ, ਬਾਦਸ਼ਾਹ ਮੈਨੂੰ ਬਖਸ਼। ਹਜ਼ੂਰ ਕਹਿਣ ਲੱਗੇ ਗੰਗਾ ਰਾਮ ਭੁੱਲ ਗਏ ਹਾਂ, ਤੀਜੇ ਪਾਤਸ਼ਾਹ ਮੇਰਾ ਦੇ ਸਾਈ ਕਹਿਣ ਲੱਗੇ ਗੰਗਾ ਰਾਮਾ ਜਾ ਤੈਨੂੰ ਬਖਸ਼। ਗੰਗਾ ਰਾਮ ਇੱਕ ਵਾਰੀ ਫਿਰ ਮੰਗ ਲੈ, ਕਿਉਂਕਿ ਤੂੰ ਮੇਰੇ ਸਿੱਖਾਂ ਦੀ ਸੇਵਾ ਕੀਤੀ। ਗੰਗਾ ਰਾਮ ਨੇ ਹੱਥ ਜੋੜੇ, ਪਾਤਸ਼ਾਹ ਹੁਣ ਮੈਂ ਨਹੀਂ ਮੰਗਦਾ, ਜੋ ਤੈਨੂੰ ਚੰਗਾ ਲੱਗਦਾ ਉਹ ਦੇ। ਹਜ਼ੂਰ ਕਹਿਣ ਲੱਗੇ ਠੀਕ। ਗੰਗਾ ਰਾਮ ਤੂੰ ਅੱਗੇ ਨਿਰੀ ਮਾਇਆ ਮੰਗੀ ਸੀ, ਤੇ ਜਿਹੜੀ ਮਾਇਆ ਹੈ, ਮਾਇਆ ਦਾ ਅਰਥ ਹੈ ਮੈਂ ਆਇਆ, ਜਿੱਥੇ ਮੈਂ ਆ ਗਈ ਉੱਥੇ ਵਾਹਿਗੁਰੂ ਭੁੱਲ ਜਾਂਦਾ। ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ। ਗੰਗਾ ਰਾਮ ਹੁਣ ਤੈਨੂੰ ਮਾਇਆ ਵੀ ਦੇਵਾਂਗੇ ਤੇ ਨਾਲ ਇੱਕ ਪਦਾਰਥ ਹੋਰ ਵੀ ਦੇਵਾਂਗੇ, ਪਾਤਸ਼ਾਹ ਕਰੋ ਬਖਸ਼ਿਸ਼। ਹਜ਼ੂਰ ਕਹਿਣ ਲੱਗੇ ਗੰਗਾ ਰਾਮ ਸਵਾਸ ਸਵਾਸ ਜਪਿਆ ਕਰ, ਸਤਨਾਮ ਬਾਣੀ ਪੜਿਆ ਕਰ, ਸਤਸੰਗ ਕਰਿਆ ਕਰ, ਦਾਨ ਪੁੰਨ ਕਰਿਆ ਕਰ। ਜੇ ਨਾਮ ਦੀ ਬਖਸ਼ਿਸ਼ ਤੇਰੇ ਤੇ ਹੋਈ, ਜੇ ਨਾਮ ਦਾ ਧਨ ਤੇਰੇ ਕੋਲ ਹੋਵੇਗਾ, ਤਾਂ ਹੁਣ ਇਹ ਮਾਇਆ ਜਿਹੜੀ ਹੈ ਤੇਰੇ ਉੱਤੇ ਵਾਰ ਨਹੀਂ ਕਰੇ, ਤੈਨੂੰ ਵਰਗ ਲਾਏਗੀ। ਮੁਰਗਾਬੀ ਪਾਣੀ ਚ ਰਹਿੰਦੀ ਹੋਈ ਪਾਣੀ ਤੂੰ ਨਿਆਰੀ ਕਿਉਂ ਹੈ? ਕੁਦਰਤ ਨੇ ਉਹਦੇ ਪਰਾਂ ਨਾਲ ਥਿੰਦਿਆਈ ਲਾਈ ਹੁੰਦੀ, ਪਾਣੀ ਵਿੱਚ ਵੀ ਰਹਿੰਦੀ ਉੱਡ ਵੀ ਜਾਂਦੀ। ਇਸੇ ਤਰ੍ਹਾਂ ਬਾਬੇ ਨੇ ਗ੍ਰਸਤ ਨੂੰ ਉੱਚਾ ਦੱਸਿਆ ਤੇ ਗ੍ਰਸਤੀ ਨੂੰ ਕਿਹਾ ਹੈ ਮਾਇਆ ਵਿੱਚ ਰਹਿ ਕੇ, ਕਾਰੋਬਾਰ ਬਾਰਾਂ ਵਿੱਚ ਰਹਿ ਕੇ ਕਿਸ ਤਰ੍ਹਾਂ ਰਹਿਣਾ? ਜੈਸੇ ਜਨਮੇ ਕਮਲ ਨਿਰਾਲਮ ਮੁਰਗਾਈ। ਮੁਰਗਾਬੀ ਦੇ ਪਰਾਂ ਨਾਲ ਕੁਦਰਤ ਨੇ ਸੰਧਿਆਈ ਲਾਈ, ਪਾਣੀ ਦਾ ਅਸਰ ਨਹੀਂ ਹੁੰਦਾ। ਜਿਨ੍ਹਾਂ ਗੁਰਸਿੱਖਾਂ ਦੇ ਮਨ ਦੇ ਉੱਤੇ ਨਾਮ ਬਾਣੀ ਦੀ ਸੰਧਿਆਈ ਹੈ, ਉਹਨਾਂ ਉੱਤੇ ਮਾਇਆ ਦਾ ਕੋਈ ਅਸਰ ਨਹੀਂ ਹੈ। ਆਉਂਦੀ ਹੈ ਤੇ ਮਾਇਆ ਪ੍ਰਾਪਤ ਕਰਕੇ ਕਾਰੋਬਾਰਾਂ ਵਿੱਚ ਚੜ੍ਹਵੀਆਂ ਕਲਾ ਵੇਖ ਕੇ ਤੇ ਫਿਰ ਗੁਰੂ ਨਾਨਕ ਦਾ ਸ਼ੁਕਰਾਨਾ ਅਦਾ ਕਰਦੇ ਹਨ। ਤੋ ਪਿਆਰੀ ਸਾਧ ਸੰਗਤ ਤੋਂ ਮਾਇਆ ਤੋਂ ਲਿਖਿਆ ਹੈ ਗੰਗਾ ਰਾਮ ਨੂੰ ਸਾਹਿਬਾਂ ਨੇ ਮੰਜੀ ਬਖਸ਼ ਤੇ ਕਿਹਾ ਗੰਗਾ ਰਾਮ ਤੋਂ ਗੁਰੂ ਕੇ ਲੰਗਰ ਦੀ ਸੇਵਾ ਕੀਤੀ ਹੈ, ਹੁਣ ਤੂੰ ਆਪ ਵੀ ਨਾਮ ਜਪ ਤੇ ਲੋਕਾਂ ਨੂੰ ਵੀ ਜਪਾਇਆ ਕਰ, ਸਤਨਾਮ। ਨਾਮ ਦੀਆਂ ਦਾਤਾਂ ਪ੍ਰਾਪਤ ਕਰਕੇ ਤੇ ਗੰਗਾ ਰਾਮ ਹੁਣ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੀ ਉਸਤ ਕਰਦਾ ਹੈ। ਕਿਸ ਤਰ੍ਹਾਂ? ਜਿਸ ਤਰ੍ਹਾਂ ਭੱਟਾ ਨੇ ਕੀਤੀ ਹੈ। ਤੁਸੀਂ ਵੀ ਪਿਆਰ ਨਾਲ ਪੜ੍ਹੋ ਇਸ ਸੁੱਖ ਨੂੰ, ਫਿਰ ਸਮਾਪਤੀ ਕਰੀਏ।

ਪ੍ਰਭਾਤੀ ਅਤੇ ਵਿਭਾਸ ਰਾਗਾਂ ਦੇ ਸੁਮੇਲ। ਰਾਗ ਪ੍ਰਭਾਤੀ ਵਿਭਾਸ ਵਿੱਚ ਗੁਰਮਤਿ ਸੰਗੀਤ ਦੀ ਮੌਲਿਕ ਗਾਇਨ ਸ਼ੈਲੀ ਪੜਤਾਲ ਦੇ ਅੰਤਰਗਤ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਇਹ ਪਾਵਨ ਬਾਣੀ ਉਚਾਰਦੇ ਨੇ। ਜਪ ਮਨ ਹਰ ਹਰ ਨਾਮ ਨਿਧਾਨ, ਹਰ ਦਰਗਹਿ ਪਾਵਹਿ ਮਾਨ, ਜਿਨ ਜਪਿਆ ਤੇ ਪਾਰ ਪਰਾਨ।

ਲਾਇਆ ਗੁਰਸਿਰਜਨਹਾਰ, ਤਾਪ ਲਾਇਆ ਗੁਰਸਿਰਜਨਹਾਰ। ਸਤਿਗੁਰ ਆਪਣੇ ਕਉ ਬਲ ਜਾਏ, ਜਿਨ ਪੈਜ ਰੱਖੇ ਸਾਰੇ ਸੰਸਾਰ, ਜਿਨ ਪੈਜ ਰੱਖੇ ਸਾਰੇ ਸੰਸਾਰ। ਰਹੋ ਕਰਮਸਤਕ ਧਾਰ।

ਗੁਰਸਿੱਖਾਂ ਦਾ ਕੀਰਤਨ ਸਭ ਪਿਆਰ ਨਾਲ ਕਰੋ। ਪਿਤਾ ਮੇਰੋ ਬਡੋ ਧਨੀ ਅਗਮਾ, ਮੇਰਾ ਪਿਤਾ ਫਾਦਰ ਗੋਡ ਇਜ਼ ਵੈਰੀ ਰਿਚ, ਵਟ ਐਵਰ ਵੀ ਆਸਕ ਫਰੋਮ ਅਵਰ ਫਾਦਰ ਹੀ ਕੈਨ ਗਿਵ ਐਂਡ ਹੀ ਗਿਵ, ਆਲ ਮਾਈਟੀ ਫਾਦਰ ਇਜ਼ ਵੈਰੀ ਰਿਚ, ਨਾਟ ਐਨੀ ਮੈਨ ਸਚ ਰਿਚ ਐਜ਼ ਵਿਦ ਫਾਦਰ ਇਜ਼ ਰਿਚ, ਐਂਡ ਵਟ ਵੀ ਆਸਕ ਫਰੋਮ ਅਵਰ ਗਾਡ ਫਾਦਰ ਹੀ ਗਿਵ ਅਸ ਆਰ ਹੀ ਕੈਨ ਗਿਵ, ਐਂਡ ਰਾਗ ਮਾਲਕੌਂਸ ਫਸਟ ਲਾਈਨ ਇਜ਼ ਰਾਜਨ ਮੈਂ ਤੂੰ ਰਾਜਾ ਕਹੀਏ ਪੂਮਨ ਮੈਂ ਪੂਮਾ, ਸਾਰੇ ਮਿਲ ਕੇ ਆਓ ਇਸਦਾ ਕੀਰਤਨ ਪਿਆਰ ਨਾਲ ਕਰੀਏ।

ਸੱਚਾ ਸਾਹਿਬ ਤੂੰ ਸੱਚੋ ਸੱਚ ਵਰਤਾਇਆ ਜਿਸ ਤੂੰ ਦੇ ਤੁਮਲੇ ਸੱਚਾਂ ਨੇ ਸੱਚ ਕਮਾਇਆ ਸਤਿਗੁਰ ਨੇ ਸੱਚ ਪਾਇਆ ਜਿਨਕੇ ਹਿਰਦੇ ਸੱਚ ਵਸਾਇਆ ਮੂਰਖ

0: ਤੱਕ ਦਾਰੂ ਸੁਖਰੋ ਪੈ ਜਾ ਸੁਤਨ ਹੋਏ ਤੂੰ ਕਰਦਾ ਕਰਨਾ ਮੈਂ ਨਹੀਂ ਜਾਹੋ ਕਰੀ ਨਾ ਹੋਈ
1: ਬਲਿਹਾਰੀ ਕੁਦਰਤ ਵਸਿਆ।

ठाकुरां दे सामने लोग पूजा करन दे वास्ते नृत्यकारी करते सन, नाच करते सन। जो देवदासियां सन वो डांस कर दिया सन। गुरु साहब गुरु अर्जन देव जी महाराज कहते हैं, तेरे भगत की जो नृत्यकारी है, तेरे सेवक की जो नृत्यकारी है, तेरे डिवोटी का जो रियल डांस है ना, तेरा जन नृत्य करे गुण गावे। वाहिगुरु, तेरे गुण गाने ही तेरे जन दे वास्ते नृत्यकारी, तेरे गुण गाने ही तेरे दास दे वास्ते डांसिंग है, तेरे गुण गाउण दे विच ही सारा डांस आ जांदा। तेरे दास नू देवदासियां दी तरह मूर्तियां दे खड़े सामने होके डांस करन दी जरूरत नहीं, क्योंकि तेरे दास दा सारा जीवन ही डांस बन जाता। फिजिकल डांस जो आर्ट दे नाल सिख के असी करते हैं, वो ते किसी सर्टन टाइम ते ही किया जा सकता है, लेकिन तेरे दास दी हरेक मूवमेंट ऐसी है जैसी कि किसे बहुत मजे होए किसे ट्रेंड डांसर दी। तेरे दास दी ते एक एक श्वास जो है वो तेरे गुणगाण दे विच किस तरह निकलती है, तेरा दास ते बहंदियां उठदियां हर नाम ते आवे, उस ते अंदर दी आत्मा डांस करती है। वाहिगुरु, तेरे गुणगाण दे नाल तेरा जन नृत्य करे गुण गावे। अगली पंक्ति, रबाब पखावज ताल घुंगरू अनहद शब्द बजावे। ऐ अकाल पुरख वाहिगुरु, गुरु अर्जन देव जी कहते हैं, तेरे दास दे वास्ते हमेशा अनहद शब्द नू, यानी वाहिगुरु दी सिफत सलाह वाले शब्द नू अपने अंदर बजाना ही तेरे दास दे वास्ते रबाब है, पखावज यानी तबला है, ताल यानी छैणे हन अते घुंगरू हन। भाव अकाल पुरख वाहिगुरु दी सिफत करनी ही डांसिंग है। Praising of God is the real dancing. To be tuned with Shabad is the real instrument. Guru Sahib kehnde hain, Rabab, Pakhavaj, Taal, Gunguru. Rabab, Pakhavaj kehnde hain, Mirdangam. Jo saad, jis utte Pakhavaj bajaya janda hai. Kehnde hain, Rabab, Pakhavaj, Taal kehnde hain, Chhaniyan. ਅਤੇ ਘੁੰਗਰੂ ਜੋ ਡਾਂਸ ਕਰਨ ਵਾਲੇ ਲੋਕ ਪੈਰਾਂ ਦੇ ਨਾਲ ਬੰਨ੍ਹਦੇ ਨੇ, ਕਹਿੰਦੇ ਨੇ ਐ ਵਾਹਿਗੁਰੂ ਸਹੀ ਸਾਜ਼ ਤੇ ਤੇਰੇ ਗੁਣ ਗਾਉਣੇ ਹੀ ਹਨ, ਬਾਕੀ ਬਾਹਰਲੇ ਸਾਜ਼ ਤੇ ਬਹੁਤ ਹੀ ਟੈਂਪਰੇਰੀ ਹਨ। ਜਿਤਨਾ ਚਿਰ ਤੇਰੀ ਸਿਫਤ ਸਲਾਹ ਦਾ ਸਾਜ਼ ਨਾ ਅੰਦਰ ਵੱਜੇ, ਉਤਨਾ ਚਿਰ ਇਹ ਬਾਹਰਲੇ ਸਾਜ਼ ਜੋ ਹਨ ਉਹ ਫੋਕੇ ਹਨ। ਬਾਹਰਲੇ ਇੰਸਟਰੂਮੈਂਟਸ ਹਨ, ਇਹ ਤੇ ਪਲ ਦੋ ਪਲ ਦੇ ਵਾਸਤੇ ਹਨ। ਅਸਲ ਸਾਜ਼ ਤੇ ਉਹ ਹੈ ਜੋ ਤੇਰੇ ਸ਼ਬਦ ਦੀ ਅੰਦਰ ਧੁਨ ਕਾਇਮ ਰਹੇ, ਤੇਰੀ ਸਿਫਤ ਸਲਾਹ ਦੇ ਨਾਲ ਤੇਰੇ ਦਾਸ ਦਾ ਜੁੜਿਆ ਰਹਿਣਾ ਹੀ ਅਸਲ ਡਾਂਸ ਹੈ ਅਤੇ ਅਸਲ ਸਾਜ਼ ਹਨ। ਅੱਜ ਦੇ ਇਸ ਸ਼ਬਦ ਦੇ ਵਿੱਚੋਂ ਅਸੀਂ ਇਹ ਸਿੱਖਣਾ ਹੈ ਕਿ ਇੱਕ ਤੇ ਦੁਨੀਆਂ ਦੇ ਵਿੱਚ ਬਾਹਰ ਸਾਜ਼ ਹਨ, ਬਾਹਰ ਡਾਂਸ ਹੈ, ਬਾਹਰ ਐਂਟਰਟੇਨਮੈਂਟ ਹੈ, ਲੇਕਿਨ ਜਦਕਿ ਸਾਡੇ ਧਰਮ ਦੇ ਵਿੱਚ ਹੀ ਸਾਰਾ ਕੀਰਤਨ ਜੋ ਹੈ ਉਹ ਸਾਜ਼ਾਂ ਦੇ ਨਾਲ ਹੀ ਕੀਤਾ ਜਾਂਦਾ ਹੈ। ਲੇਕਿਨ ਗੁਰੂ ਸਾਹਿਬ ਨੇ ਸਾਨੂੰ ਇਹ ਸਮਝਾਇਆ ਹੈ ਕਿ ਕਿਤੇ ਇਹਨਾਂ ਸਾਜ਼ਾਂ ਤੱਕ ਹੀ ਨਾ ਰਹਿ ਜਾਏ, ਕਿਤੇ ਜੋ ਅਸਲ ਸਾਜ਼ ਹੈ ਜੋ ਜ਼ਿੰਦਗੀ ਨੂੰ ਹੀ ਸਾਜ਼ ਬਣਨਾ ਚਾਹੀਦਾ ਹੈ। ਐਸਾ ਨਾ ਹੋਵੇ ਕਿ ਬਾਹਰਲਾ ਸਾਜ਼ ਤੇ ਤੁਸੀਂ ਵਜਾਉਂਦੇ ਰਹੋ ਲੇਕਿਨ ਜ਼ਿੰਦਗੀ ਤੁਹਾਡੀ ਵਿਸੁਰੀ ਰਹੇ। ਕੋਈ ਇਨਸਾਨ ਬਾਹਰਲੇ ਸਾਜ਼ਾਂ ਨੂੰ ਤੇ ਸੁਰ ਕਰਨਾ ਜਾਣਦਾ ਹੋਵੇ ਲੇਕਿਨ ਆਪਣੀ ਜ਼ਿੰਦਗੀ ਦੇ ਸਾਜ਼ ਨੂੰ ਉਹ ਸਰ ਨਾ ਕਰ ਸਕੇ ਤੇ ਹਜ਼ੂਰ ਕਹਿੰਦੇ ਹਨ ਬਾਹਰਲੇ ਸਾਜ਼ ਦਾ ਕੋਈ ਵੀ ਫਾਇਦਾ ਨਹੀਂ। ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਬੜੇ ਬੜੇ ਮਿਊਜ਼ੀਸ਼ੀਅਨ ਦੇਖੇ ਹਨ, ਬੜੇ ਬੜੇ ਤਬਲਾ ਨਿਵਾਸ ਦੇਖੇ ਹਨ, ਬੜੇ ਬੜੇ ਗਵਈਏ ਦੇਖੇ ਹਨ ਜਿਨ੍ਹਾਂ ਦੇ ਕੋਲ ਸੰਗੀਤ ਦਾ, ਸੁਰ ਦਾ, ਸਾਜ਼ਾਂ ਦੀ ਮੁਹਾਰਤ ਦਾ ਇਤਨਾ ਵੱਡਾ ਧਨ ਹੈ ਜਿਸ ਦਾ ਕੋਈ ਹਿਸਾਬ ਨਹੀਂ, ਲੇਕਿਨ ਉਹਨਾਂ ਦੀ ਜ਼ਿੰਦਗੀ ਇਤਨੀ ਜ਼ਿਆਦਾ ਬਸੂਰੀ ਹੈ ਜਿਸ ਦਾ ਕਿ ਬਿਆਨ ਨਹੀਂ ਕੀਤਾ ਜਾ ਸਕਦਾ। ਉਹਨਾਂ ਦੀ ਜ਼ਿੰਦਗੀ ਅੰਦਰੋਂ ਇਤਨੀ ਭਟਕਣ ਦੇ ਵਿੱਚ ਹੈ ਜਿਸ ਦਾ ਹਿਸਾਬ ਨਹੀਂ ਲਗਾਇਆ ਜਾ ਸਕਦਾ।
ਤੇ ਸਾਡੀ ਕੀਰਤਨ ਦੀ ਦੁਨੀਆਂ ਦੇ ਵਿੱਚ ਵੀ ਬੜੇ ਬੜੇ ਕੀਰਤਨ ਦੇ ਮਾਹਰ ਲੋਕ ਹਨ, ਜਿਨ੍ਹਾਂ ਨੂੰ ਗਾਣਾ ਬਹੁਤ ਆਉਂਦਾ ਹੈ, ਜਿਨ੍ਹਾਂ ਨੂੰ ਸਾਜ਼ ਬੜੇ ਅੱਛੇ ਵਜਾਣੇ ਆਉਂਦੇ ਹਨ, ਲੇਕਿਨ ਉਹਨਾਂ ਦੀ ਜ਼ਿੰਦਗੀ 'ਚ ਨਾ ਕੋਈ ਗਾਇਨ ਹੈ, ਨਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਸੁਰ ਹੈ, ਨਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਸੰਗੀਤ। ਮਿਊਜ਼ਿਕ ਐਂਡ ਮਿਜ਼ਰੀ। ਗੁਰੂ ਸਾਹਿਬ ਦੀ ਕੋਸ਼ਿਸ਼ ਹੈ ਕਿ ਅਗਰ ਤੇ ਮਿਊਜ਼ਿਕ ਬਾਹਰ ਬਾਹਰ ਹੀ ਰਿਹਾ ਤੇ ਜ਼ਿੰਦਗੀ 'ਚ ਮਿਜ਼ਰੀ ਰਹੇਗੀ, ਲੇਕਿਨ ਅਗਰ ਜ਼ਿੰਦਗੀ ਦੇ ਵਿੱਚ ਮਿਊਜ਼ਿਕ ਆ ਗਿਆ, ਲਾਈਫ ਇਟਸੈਲਫ ਅਗਰ ਮਿਊਜ਼ਿਕ ਬਣ ਜਾਏ ਤੇ ਫਿਰ ਮਿਜ਼ਰੀ ਨਹੀਂ ਆ ਸਕਦੀ। ਗੁਰੂ ਨਾਨਕ ਸਾਹਿਬ ਮਹਾਰਾਜ ਦੀ ਕੋਸ਼ਿਸ਼ ਇਹ ਹੈ ਕਿ ਸਾਡੇ ਜੀਵਨ ਨੂੰ ਜੋ ਹੈ ਉਹ ਸੰਗੀਤ ਬਣਾਇਆ ਜਾ ਸਕੇ। ਤੋ ਆਓ, ਇਸ ਲਾਈਨ ਨੂੰ ਬਾਰ ਬਾਰ ਗਾਇਆ ਹੈ, ਤੇਰਾ ਜਨ ਨਿਰਤ ਕਰੇ ਗੁਣ ਗਾਵੇ। ਐ ਪ੍ਰਭੂ, ਤੇਰਾ ਦਾਸ, ਤੇਰਾ ਜਨ ਨਿਰਤਕਾਰੀ ਕਰਦਾ ਹੈ। ਗੁਰਸਿੱਖ ਵੀ ਨਿਰਤਕਾਰੀ ਕਰਦੇ ਹਨ, ਗੁਰਸਿੱਖ ਵੀ ਡਾਂਸ ਕਰਦੇ ਹਨ, ਲੇਕਿਨ ਕਿਹੜਾ ਡਾਂਸ? ਅਕਾਲ ਪੁਰਖ ਵਾਹਿਗੁਰੂ ਦੀ ਉਸਤਤੀ ਕਰਨੀ, ਉਸ ਦੇ ਗੁਣਾਂ ਨੂੰ ਗਾਉਣਾ, ਉਸ ਦੀ ਜੋ ਸਾਰੇ ਸਾਡੇ ਆਲੇ ਦੁਆਲੇ ਇੱਕ ਮਿਸਟਰੀ ਛਾਈ ਪਈ ਹੈ, ਉਸ ਮਿਸਟਰੀ ਨੂੰ ਸਮਝਦਿਆਂ ਹੋਇਆਂ, ਉਸ ਦੇ ਨਾਲ ਜੁੜਦਿਆਂ ਹੋਇਆਂ, ਉਸ ਦੇ ਵਿਸਮਾਦ ਦੇ ਵਿੱਚ ਰਹਿਣਾ। ਵੇਖ ਵਿਡਾਣ ਰਹਿਆ ਵਿਸਮਾਦ। ਇਹ ਤਮਾਮ ਇਤਨਾ ਵੱਡਾ ਪਸਾਰਾ ਆਪਣੇ ਆਲੇ ਦੁਆਲੇ ਦੇਖ ਕੇ ਉਸ ਪ੍ਰਭੂ ਦੀ ਵਾਹ ਵਾਹ ਕਰਨੀ, ਉਸ ਦੀ ਸਿਫਤ ਸਲਾਹ ਕਰਨੀ, ਉਸ ਦੇ ਇਹਨਾਂ ਤਮਾਮ ਵਿਸਮਾਦਾਂ ਨੂੰ ਮਹਿਸੂਸ ਕਰਦਿਆਂ ਹੋਇਆਂ ਇਸ ਦੀ ਥ੍ਰਿਲ ਨੂੰ ਮਹਿਸੂਸ ਕਰਨਾ ਤੇਰੇ ਜਨ ਦੇ ਵਾਸਤੇ ਅਸਲ ਡਾਂਸ ਹੈ। ਆਓ ਪਿਆਰ ਦੇ ਨਾਲ ਇਸ ਪੰਕਤੀ ਨੂੰ ਇੱਕ ਦਫ਼ਾ ਹੋਰ ਗਾਈਏ।

ਕਹਿੰਦੇ ਹਨ ਸਾਰੇ ਸ਼ਬਦ ਮੁਕਤਸਰ ਜੈਸੀ ਅਰਥ ਕਰ ਲਈਏ। ਉਦਮ ਕਰਤ ਹੋਵੇ ਮਨ ਨਿਰਮਲ, ਤੇਰਾ ਜਨ ਜਦੋਂ ਭਗਤੀ ਕਰਨ ਲਈ ਮੈਡੀਟੇਸ਼ਨ ਕਰਨ ਲਈ ਕਹਿੰਦੇ ਉਦਮ ਕਰਦਾ ਹੈ ਨਾ, ਉਸ ਦੇ ਉਦਮ ਕਰਨ ਦੇ ਨਾਲ ਉਸਦਾ ਮਨ ਜੋ ਹੈ ਉਹ ਪਵਿੱਤਰ ਸਵੱਛ ਨਿਰਮਲ ਹੋਣਾ ਸ਼ੁਰੂ ਹੋ ਜਾਂਦਾ ਹੈ, ਮੈਲ ਤੋਂ ਰਹਿਤ ਹੋਣਾ ਸ਼ੁਰੂ ਹੋ ਜਾਂਦਾ ਹੈ। ਨਾਚੇ ਆਪ ਨਿਵਾਰ, ਆਪਣੀ ਹੋਮੇ ਨੂੰ ਨਿਵਾਰਨਾ ਹੀ ਅਸਲ ਨੱਚਣਾ ਹੈ, ਅਸਲ ਡਾਂਸ। ਕਹਿੰਦੇ ਹਨ ਇਹ ਡਾਂਸ ਸਿੱਖੋ, ਸਾਡੇ ਘਰਾਂ ਦੇ ਵਿੱਚ, ਸਾਡੀ ਦੁਨੀਆ ਦੀ ਐਂਟਰਟੇਨਮੈਂਟ ਵਰਲਡ ਦੇ ਵਿੱਚ ਬੜਾ ਡਾਂਸ ਚੱਲ ਰਿਹਾ ਹੈ। ਗੁਰੂ ਸਾਹਿਬ ਕਹਿੰਦੇ ਨੇ ਅਸਲ ਡਾਂਸ ਸਿੱਖਣ ਦੀ ਕੋਸ਼ਿਸ਼ ਕਰੋ, ਉਦਮ ਕਰੋ ਭਗਤੀ ਕਰਨ ਦੇ ਵਾਸਤੇ, ਉਦਮ ਕਰੋ ਸਿਮਰਨ ਕਰਨ ਦੇ ਵਾਸਤੇ, ਅਤੇ ਜਿਸ ਦੇ ਨਾਲ ਤੁਹਾਡਾ ਮਨ ਨਿਰਮਲ ਹੋਏਗਾ। ਜਿਉਂ ਜਿਉਂ ਤੁਹਾਡਾ ਮਨ ਨਿਰਮਲ ਹੋਏਗਾ ਸਾਰੀ ਜ਼ਿੰਦਗੀ ਡਾਂਸ ਬਣਦਾ। ਅੱਗੇ ਕਹਿੰਦੇ ਹਨ ਪੰਜ ਜਨਾਂ ਲਈ ਵਸਗਤ ਰਾਖੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਵਸ ਦੇ ਵਿੱਚ ਰੱਖੇ। ਮਨ ਮੈਂ ਇੱਕ ਅੰਕਾਰ ਹੈ, ਮਨ ਦੇ ਵਿੱਚ ਹਮੇਸ਼ਾ ਉਸ ਇੱਕ ਅੰਕਾਰ, ਉਸ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਟਿਕਾ ਕੇ ਰੱਖੇ। ਇਹ ਹੈ ਅਸਲ ਡਾਂਸ, ਇਹ ਹੈ ਅਸਲ ਨੱਚਣਾ, ਇਹ ਹੈ ਅਸਲ ਨਿਤਕਾਰੀ। ਫਿਰ ਅੱਗੇ ਚੱਲ ਕੇ ਕਹਿੰਦੇ ਹਨ ਪ੍ਰਥਮੇ ਮਨ ਪ੍ਰਭੋ ਦੇ ਆਪਣਾ, ਸਭ ਤੋਂ ਪਹਿਲਾਂ ਤੇਰਾ ਦਾਸ ਤੇਰਾ ਭਗਤ ਕੋਸ਼ਿਸ਼ ਇਹ ਕਰਦਾ ਹੈ ਆਪਣੇ ਮਨ ਨੂੰ ਸਮਝਾਉਣ ਦੇ ਵਾਸਤੇ, ਆਪਣੇ ਮਨ ਨੂੰ ਸਮਝਾਉਂਦਾ ਹੈ, ਆਪਣੇ ਮਨ ਨੂੰ ਜੋ ਹੈ ਉਪਦੇਸ਼ ਦਿੰਦਾ ਹੈ, ਆਪਣੀ ਸਾਧਨਾ ਪਹਿਲਾਂ ਕਰਦਾ ਹੈ, ਆਪਣੇ ਅੰਦਰ ਡਿਸਿਪਲਿਨ ਪਹਿਲਾਂ ਲਿਆਉਂਦਾ ਹੈ, ਪਾਛੇ ਅਵਰ ਰਿਜਾਵੇ ਬਾਅਦ ਦੇ ਵਿੱਚ ਜਾ ਕੇ ਉਹ ਦੂਸਰਿਆਂ ਨੂੰ ਰਿਜਾਣ ਦੀ ਕੋਸ਼ਿਸ਼ ਕਰਦਾ ਹੈ। ਰਾਮ ਨਾਮ ਜਪ ਹਿਰਦੇ ਜਾਪੇ, ਮੁਖਤੇ ਸਗਲ ਸੁਣਾਵੇ, ਆਪਣੇ ਹਿਰਦੇ ਦੇ ਵਿੱਚ ਉਸ ਰਮੇ ਹੋਏ ਨਾਮ ਦਾ ਰਾਮ ਦਾ ਜਾਪ ਕਰਦਾ ਹੈ ਤੇ ਮੂੰਹੋਂ ਦੂਸਰਿਆਂ ਨੂੰ ਵੀ ਉਸਦੀ ਚਰਚਾ ਸੁਣਾਉਂਦਾ ਹੈ। ਕਰ ਸੰਗ ਸਾਧੂ ਚਰਨ ਪਖਾਰੇ, ਸਾਧੂਆਂ ਦਾ ਸੰਗ ਕਰਕੇ ਉਹਨਾਂ ਦੇ ਚਰਨਾਂ ਨੂੰ ਛੋਹਦਾ ਹੈ। ਸੰਤ ਧੂਰ ਤਨ ਲਾਵੇ, ਸੰਤਾਂ ਦੀ ਧੂੜੀ ਉਹ ਤਨ ਨੂੰ ਲਗਾਉਂਦਾ ਹੈ, ਭਾਵ ਇੱਥੇ ਉਹ ਸਾਧ ਸੰਗਤ ਦਾ ਜੋ ਹੈ ਉਹ ਸ਼ੌਕੀਨ ਹੈ, ਸਾਧ ਸੰਗਤ ਕਰਨ ਦੀ ਉਸਨੂੰ ਭੁੱਖ ਹੈ, ਸਾਧੂਆਂ ਸਾਧਕਾਂ ਸਾਧਨਾ ਕਰਨ ਵਾਲਿਆਂ ਦੀ ਸੰਗਤ ਚ ਬੈਠਣ ਦਾ ਉਸ ਦਾ ਜੋ ਹੈ ਉਹ ਦਿਲ ਕਰਦਾ ਹੈ, ਉਸ ਦੀ ਸ਼ਰਧਾ ਹੈ। ਮਨ ਤਨ ਅਰਪ ਧਰੇ ਗੁਰ ਆਗੇ, ਸਤ ਪਦਾਰਥ ਪਾਵੇ। ਅਸਲ ਡਾਂਸ ਅਸਲ ਨਿਰਪਕਾਰੀ ਤੇ ਇਹ ਹੈ ਆਪਣੇ ਮਨ ਨੂੰ ਅਤੇ ਆਪਣੇ ਤਨ ਨੂੰ ਗੁਰੂ ਦੀ ਆਗਿਆ ਦੇ ਵਿੱਚ ਚਲਾਵੇ ਅਤੇ ਗੁਰੂ ਤੋਂ ਫਿਰ ਸਤ ਪਦਾਰਥ ਪਾਵੇ। ਗੁਰੂ ਤੋਂ ਜੋ ਸੱਚ ਹੈ, ਜੋ ਅਸਲੀਅਤ ਹੈ, ਜੋ ਅਲਟੀਮੇਟ ਟਰੂਥ ਹੈ, ਉਸ ਪਦਾਰਥ ਨੂੰ ਗੁਰੂ ਤੋਂ ਪਾਵੇ। ਅੱਗੇ ਅਖੀਰਲੀ ਪੰਕਤੀ ਚ ਕਹਿੰਦੇ ਹਨ ਜੋ ਜੋ ਸੁਨੇ ਪੇਖੇ ਲਾਏ ਸਰਧਾ। ਜਿਹੜਾ ਸ਼ਰਧਾ ਦੇ ਨਾਲ ਆਪਣੀ ਚਤਰਾਈ ਨੂੰ ਛੱਡ ਕੇ, ਆਪਣੀ ਸਿਆਣਪ ਨੂੰ ਛੱਡ ਕੇ, ਰੈਵਰੈਂਸ ਦੇ ਨਾਲ, ਸਤਕਾਰ ਦੇ ਨਾਲ, ਪਿਆਸ ਦੇ ਨਾਲ ਜਿਹੜਾ ਗੁਰੂ ਦੇ ਪਵਿੱਤਰ ਵਚਨ ਨੂੰ, ਸ਼ਬਦ ਨੂੰ, ਉਪਦੇਸ਼ ਨੂੰ, ਸਿੱਖਿਆ ਨੂੰ ਸੁਣਦਾ ਹੈ, ਜੋ ਜੋ ਸੁਨੇ ਪੇਖੇ ਇਹਨਾਂ ਵਚਨਾਂ ਦੇ ਦਰਸ਼ਨ ਕਰਦਾ ਹੈ, ਕਿਸੇ ਮਜਬੂਰੀ ਦੇ ਕਾਰਨ ਨਹੀਂ, ਕਿਸੇ ਦੇ ਕਿੱਤੇ ਦੇ ਕਾਰਨ ਨਹੀਂ, ਕਿਸੇ ਜਲਦੀ ਦੇ ਕਾਰਨ ਨਹੀਂ, ਸ਼ਰਧਾ ਦੇ ਨਾਲ ਇਹਨਾਂ ਦੇ ਜੋ ਦਰਸ਼ਨ ਕਰਦਾ ਹੈ ਤੇ ਇਹਨਾਂ ਨੂੰ ਸੁਣਦਾ ਹੈ। ਮਹਾਰਾਜ ਕਹਿੰਦੇ ਨੇ ਤਾਂ ਕਾ ਜਨਮ ਮਰਨ ਦੁੱਖ ਪਾ ਗਏ, ਉਸ ਦਾ ਜਨਮ ਮਰਨ ਦਾ ਜੋ ਦੁੱਖ ਹੈ ਨਾ ਉਹ ਖਤਮ ਹੋ ਜਾਂਦਾ ਹੈ। ਐਸੀ ਨਿਰਤ ਨਰਕ ਨਿਵਾਰੇ, ਕਹਿੰਦੇ ਹਨ ਅਗਰ ਕੋਈ ਐਸਾ ਡਾਂਸ ਸਿੱਖ ਲਏ, ਅਗਰ ਕੋਈ ਐਸੀ ਨਿਰਤਕਾਰੀ ਸਿੱਖ ਲਏ, ਮਹਾਰਾਜ ਕਹਿੰਦੇ ਨੇ ਉਸ ਦੇ ਜੋ ਨਰਕ ਹਨ ਨਾ ਉਹ ਨਿਵਾਰੇ ਜਾਂਦੇ ਹਨ, ਉਸ ਦੀ ਜ਼ਿੰਦਗੀ ਚ ਕੋਈ ਨਰਕ ਨਹੀਂ ਰਹਿ ਜਾਂਦਾ। ਐਸੀ ਨਿਰਤ ਐਸ ਕਿਸਮ ਦਾ ਡਾਂਸ ਕਹਿੰਦੇ ਹਨ ਉਹ ਨਰਕਾਂ ਤੋਂ ਬਚਾ ਲੈਂਦਾ ਹੈ। ਨਾਨਕ ਗੁਰਮੁਖ ਜਾਗੇ ਤੇ ਗੁਰੂ ਦੇ ਦੁਆਰਾ ਉਸ ਇਨਸਾਨ ਦੀ ਜੋ ਆਤਮਾ ਹੈ ਉਹ ਜਾਗ ਪੈਂਦੀ ਹੈ। ਬਾਬਾ ਜੀ ਕਹਿੰਦੇ ਨੇ ਐ ਅਕਾਲ ਪੁਰਖ ਵਾਹਿਗੁਰੂ ਤੇਰੇ ਦਾਸ ਦਾ ਜਿਹੜਾ ਸਹੀ ਮਾਇਨੇ ਚ ਤੇਰਾ ਦਾਸ ਹੈ ਨਾ, ਉਸ ਦੀ ਤੇ ਸਾਰੀ ਜ਼ਿੰਦਗੀ ਹੀ ਡਾਂਸ ਹੈ, ਉਸ ਦੀ ਤੇ ਸਾਰੀ ਜ਼ਿੰਦਗੀ ਸੰਗੀਤ ਦੇ ਨਾਲ ਭਰੀ ਪਈ ਹੈ, ਉਸ ਦੇ ਅੰਦਰ ਤੇ ਸੰਗੀਤ ਹੀ ਸੰਗੀਤ, ਸੰਗੀਤ ਹੀ ਸੰਗੀਤ ਹੈ। ਬਾਣੀ ਦੇ ਵਿੱਚ ਐਸੇ ਸ਼ਬਦ ਆਉਂਦੇ ਹਨ ਉਹਨਾਂ ਮਹਾਂਪੁਰਸ਼ਾਂ ਦੇ ਮੁਤਲਕ, ਕਹਿੰਦੇ ਹਨ ਅਣ ਮੜਿਆ ਮੰਦਲ ਬਾਜੇ। ਮੰਦਲ ਕਹਿੰਦੇ ਹਨ ਤਬਲੇ ਨੂੰ, ਆਮ ਤੇ ਐਸ ਤਬਲੇ ਨੂੰ ਪਹਿਲਾਂ ਮੜਨਾ ਪੈਂਦਾ ਹੈ, ਤਾਂ ਵਜਾਉਣਾ ਪੈਂਦਾ ਹੈ, ਤਾਂ ਵੱਜਦਾ ਹੈ। ਕਹਿੰਦੇ ਹਨ ਉਸ ਦੇ ਅੰਦਰ ਤੇ ਸਾਜ਼ ਬਿਨਾਂ ਮੜਨ ਤੋਂ ਹੀ ਵੱਜਣੇ ਸ਼ੁਰੂ ਹੋ ਜਾਂਦੇ ਹਨ। ਅਣ ਮੜਿਆ ਮੰਦਲ ਬਾਜੇ, ਬਿਨ ਸਾਵਣ ਗਨਹਰ ਗਾਜੇ, ਬਿਨਾ ਸਾਵਣ ਤੋਂ ਹੀ, ਸਾਵਣ ਦੀ ਰੁੱਤ ਤੋਂ ਬਿਨਾਂ ਹੀ ਉਸ ਦੇ ਅੰਦਰ ਤੇ ਸਾਵਣ ਰਿਤੂ ਆ ਜਾਂਦੀ ਹੈ। ਬਾਦਲ ਬਿਨ ਵਰਖਾ ਹੋਈ, ਬੱਦਲ ਤੇ ਬਾਹਰ ਆਣ ਤਾਂ ਹੀ ਵਰਖਾ ਹੁੰਦੀ ਹੈ, ਲੇਕਿਨ ਉਸ ਦੇ ਅੰਦਰ ਬਿਨਾਂ ਬਦਲਾਂ ਤੋਂ ਅੰਮ੍ਰਿਤ ਰੂਪੀ ਨਾਮ ਦੀ ਵਰਖਾ ਹੁੰਦੀ ਹੈ, ਰੱਬ ਦੀ ਵਰਖਾ ਹੁੰਦੀ ਹੈ। ਬਾਦਲ ਬਿਨ ਵਰਖਾ ਹੋਈ ਜੋ ਤਤ ਵਿਚਾਰੇ ਕੋਈ, ਅਗਰ ਕੋਈ ਤਤ ਨੂੰ ਵਿਚਾਰ ਲਏ ਤਾਂ ਉਸ ਦੇ ਅੰਦਰ ਸਾਵਣ ਵਰਗੀ ਫੁਹਾਰ ਪੈਂਦੀ ਹੈ, ਉਸ ਦੇ ਅੰਦਰ ਜੋ ਸਾਵਣ ਰਿਤੂ ਵਰਗੀ ਜੋ ਹੈ ਉਹ ਠੰਡਕ ਆ ਜਾਂਦੀ ਹੈ, ਉਸ ਇਨਸਾਨ ਦੇ ਅੰਦਰ
ਬਿਨਾ ਮੜਨ ਤੋਂ ਹੀ ਤਬਲੇ ਵੱਜਦੇ ਹਨ, ਉਸ ਦੀ ਜ਼ਿੰਦਗੀ ਹੀ ਸਾਜ਼ ਬਣ ਜਾਂਦੀ ਹੈ। ਹਜ਼ੂਰ ਕਹਿੰਦੇ ਹਨ ਉਸ ਦੀ ਜ਼ਿੰਦਗੀ ਨਾਚ ਬਣ ਜਾਂਦੀ ਹੈ, ਉਸ ਦੀ ਜ਼ਿੰਦਗੀ ਨੂੰ ਮਹਾਰਾਜ ਕਹਿੰਦੇ ਮਟਕ ਮਟਕ ਚੱਲ ਸਖੀ ਸਹੇਲੀ, ਐ ਸਖੀ ਸਹੇਲੀ ਜ਼ਿੰਦਗੀ ਦੇ ਮਾਰਗ ਉੱਤੇ ਡਾਂਸ ਕਰਦੀ ਚੱਲ। ਜੀਵਨ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਜ਼ਿੰਦਗੀ ਇੱਕ ਡਰੈਗ ਨਹੀਂ ਹੋਣੀ ਚਾਹੀਦੀ, ਜ਼ਿੰਦਗੀ ਇੱਕ ਡਾਂਸ ਹੋਣੀ ਚਾਹੀਦੀ ਹੈ। ਇਹ ਹਜ਼ੂਰ ਕਹਿ ਰਹੇ ਹਨ ਤੇਰਾ ਡਾਂਸ ਜੋ ਹੈ ਉਸ ਦਾ ਜੀਵਨ ਇਸ ਤਰ੍ਹਾਂ ਦਾ ਬਣ ਜਾਂਦਾ।

महाराज का एक शब्द हम मैं तुम्हारे सामने पेश कर लगा। बहुमुला शब्द है, इस शब्द की कोई कीमत नहीं दी जा सकती। गुरु साहब सानू इस शब्द हम ये समझा लगे हैं, कुछ एक इंस्ट्रूमेंट्स, कुछ एक साज जो हैं वो सानू इंट्रोड्यूस करन लगे हैं। उन्होंने पता है हर बंदा ना सितार सीख सकता है, हर बंदा ना तबला सीख सकता है, हर बंदा ना राग सीख सकता, बड़ी मुश्किल गल है राग सीखना, हर बंदा ना हारमोनियम सीख सकता, हर बंदे नु कीर्तन करना नहीं आ सकता। लेकिन मैं इस शब्द नु पढ़ के दंग होया, हैरान होया, आनंद आया कि गुरु महाराज ने कहा ये साज नहीं भी आंदे तो कोई गल नहीं, असल साज ही और हैं, वो आने चाहिए हैं। प्यार नाल सुनो शब्द, कहते हैं गुरु नानक देव जी महाराज का ये महान रब्बी कलाम है, कहते हैं वाजा मत, जो अच्छी मत है ना वही असल वाजा है। इंटलैक्ट इज द रियल इंस्ट्रूमेंट, इंटलैक्ट विजडम, कहते हैं जो मत है ना सोजी अकल, यो असल वाजा है, ये वाजा होना चाहिए, बारला वाजा ना भी हो। अगली गल पखावज भाव, पखावज कहते हैं तबले, कहते हैं वाहगुरु का भाव ही असल तबला है, जिस दे कोल ए वाजा ते तबला आ गया कहते हैं होए आनंद सदा मन चाओ, उस इंसान की जिंदगी हमेशा आनंद रहेगा तो चा खिड़ा बनिया रहेगा। तो सात संगत ए वाजे ते बार बार ही रह जाते हैं, ये अंदर ते पहुंचते नहीं हैं, कई दफा इन्हों बजाण वाले टोटली नॉन म्यूजिकल रह जाते हैं कई दफा। लेकिन गुरु साहब कहते हैं मत का वाजा अते वाहगुरु के प्रेम का जो तबला है ये तुहाडे पास है, ते असल संगीत तुहाडे पास है। कहते हैं अगे एहा भगत एहो तपताओ, एहो असल भक्ति है, एहो असल तप है कि गुरु दी मत दा वाजा अते वाहिगुरु दे भाव दा प्रेम दा जो है वो तबला तुहाडे पास होवे, जिस दे पास ए साज है ना अंदर ले, क्योंकि मत भी अंदर है ते भाव भी अंदर है, जिस दे पास ए वाजा ते तबला है असल साज ते उस दे कोल है, असल संगीतकार म्यूजिशियन वो है। अगली गल कहते हैं इत रंग नाचो रख रख पाओ, जिंदगी दे रस्ते होते इस रंग दे विच वाहिगुरु दी मत अते वाहिगुरु दे पाओ दे विच कहते हैं पैर रख रख के नचदे हुए जीवन दे उते चले। अगली गल कहते हैं पूरे ताल जाने साला, पूरे ताल दा मतलब के ताल दी समझ, रिदम दी समझ, प्रकशन दी समझ, कहते हैं असल रिदमिक, असल तबला प्लेयर, असल ड्रमर ते ओ इंसान है जेड़ा वाहिगुरु दी सिफत सलाह जानदा है। पूरे ताल असल ते तार ओ ताल ओ पूर सकदा है जिसनु वाहिगुरु की सिफत सलाह आंदी है, होर नचना खुशिया मनमा, बाकी बारला सारा नचना टपना जो संगीत है ये तो कहते हैं एक मन की गल है, मन दे तल ते है, इस तो अगे नहीं। अगे कहते हैं सत संतोख वजे दोए ताल, इथे ताल का अर्थ है छैणे। गुरु महाराज कहते हैं जिस इंसान दे पास सत है, सत का अर्थ है परोपकारी सुभा, सेवा करनी, केयरिंग एंड शेयरिंग। गुरु साहब कहते पास जिस दे पास केयरिंग एंड शेयरिंग एंड कंटेंटमेंट, सत संतोख कहते हैं उस दी जिंदगी दे विच दो छैणे वज रहे हैं। सत संतोख वजे दोए ताल, पैरी वाजा सदा निहाल, वाजा का अर्थ है पैरां दे विच जिहड़ियां झांझा घुंगरू। कहते हैं वाहिगुरु नूं निहारना उस दे दर्शन करने कुदरत दे विचों ही असल पैरां दे विच झांझना है, यानी ये अंदरले साज उन्होंने सानू दिते हैं। अगे कहते हैं राग नाद नहीं दूजा भाव, रब तो अलावा होर कोई प्यार ना रखना हिरदे दे विच ही असल राग है। जिस बंदे दे अंदर ते नफरत है, ड्यूअलिटी है, लेकिन वह कहता मैनू राग बड़े आंदे हैं, बाबा जी कहते कोई राग रोग नहीं आ, असल राग ते ए है कि वाहिगुरु तो अलावा होर को अंदर प्यार ना होवे, ए है असल राग। राग नाद नहीं दूजा पाओ, ए तरंग नाचो रख रख पाओ, इस रंग दे विच जिंदगी नू जो है रंगो अते जिंदगी दे रस्ते दे उते जीवन दे मार्ग दे उते बाबा जी कहंदे हन नचदे होए चलो, कुददे होए चलो। अगली पंक्ति पाओ फेरी होवे मनचीत, जो डांस करते हैं वो फेरियां लेंदे हैं, सर्कलिंग करते हैं। गुरु साहब कहंदे हन मेक योर माइंड सर्कल अराउंड वाहिगुरु, अपने मन नूं वाहिगुरु दे आले दुआले पहुंचतियां दिओ। कहिंदे नें भाव फेरी, वाहिगुरु दा भाव ही असल फेरी होवे, नाच दी डांस दी होवे मनचीत, बहिंदियां उठदियां नीता नीत। वे कहिंदे हन तुसीं देखिया होवेगा कथक डांस दे विच कई दफा कि जो नृत्यकारी करते हैं, जो डांसर होंदे हन, वह कदे घुमाटणियां लैंदे हन, कई किस्म दीआं मूवमेंट्स करदे हन, कई दफा वह अचानक जमीन उत्ते लेट जांदे हन। बाबा जी कहिंदे हन लेटन लेट जाणे तन सुआ, ए समझ नूं समझना कि एक दिन इस तन ने हमेशा लई सुआह होके लेट जाना है, असल लेटना है, बाहर ले इस लेटन नूं छड्डो, यानी जिसने
ਇਹ ਲੇਟਣਾ ਨਹੀਂ ਸਿੱਖਿਆ, ਬਾਹਰਲਾ ਲੇਟਣਾ ਜੋ ਡਾਂਸ ਦਾ ਉਹ ਵਿਅਰਥ ਹੈ, ਬੇਕਾਰ ਹੈ। ਲੇਟਣ ਲੇਟ ਜਾਣੇ ਤਨਸਵਾ, ਇਤ ਰੰਗ ਨਾਚੋ ਰੱਖ ਰੱਖ ਪਾਓ। ਅਖੀਰਲੀਆਂ ਪੰਕਤੀਆਂ, ਬਾਬਾ ਜੀ ਕਹਿੰਦੇ ਸਿੱਖ ਸਭਾ ਦੇਖਿਆ ਕਾ ਭਾਉ। ਆ ਬਹੁਤ ਸਮਝਣ ਵਾਲੀ ਗੱਲ ਹੈ। ਕਹਿੰਦੇ ਹਨ ਸਿੱਖਾਂ ਦੀ ਸਭਾ ਸਿਰਫ ਉਹੀ ਹੁੰਦੀ ਹੈ ਜਿੱਥੇ ਦੇਖਿਆ ਦਾ ਭਾਉ ਹੋਵੇ। ਦੇਖਿਆ ਕਹਿੰਦੇ ਹਨ ਗੁਰੂ ਦੇ ਉਪਦੇਸ਼ ਨੂੰ, ਭਾਉ ਕਹਿੰਦੇ ਹਨ ਇੰਟਰਸਟ ਨੂੰ, ਪਿਆਰ ਨੂੰ। ਕਹਿੰਦੇ ਜਿੱਥੇ ਸਿੱਖ ਗੁਰੂ ਦੀ ਦੇਖਿਆ, ਗੁਰੂ ਦਾ ਉਪਦੇਸ਼ ਸੁਣਨ ਦੇ ਪਿਆਰ ਦੇ ਨਾਲ ਜੁੜੇ ਹਨ, ਉਹੀ ਉਹ ਅਸਲ ਸਭਾ ਹੈ। ਅਦਰਵਾਈਜ਼ ਕੋਈ ਸਭਾ ਨਹੀਂ, ਬਾਕੀ ਕਰਾਊਡ ਹੁੰਦਾ। ਸਿੱਖ ਸਭਾ ਦੇਖਿਆ ਕਾ ਭਾਉ, ਜਿੱਥੇ ਸਿੱਖ ਦੇਖਿਆ ਦੇ ਵਾਸਤੇ, ਦੀਕਸ਼ਿਤ ਹੋਣ ਦੇ ਵਾਸਤੇ, ਸਿੱਖਣ ਦੇ ਵਾਸਤੇ, ਐਜੂਕੇਸ਼ਨ ਲੈਣ ਦੇ ਵਾਸਤੇ, ਗਰੋ ਹੋਣ ਦੇ ਵਾਸਤੇ, ਡਿਵੈਲਪਮੈਂਟ ਦੇ ਵਾਸਤੇ ਇਕੱਠੇ ਹੁੰਦੇ ਹਨ, ਕਹਿੰਦੇ ਹਨ ਉਹੀ ਉਹ ਅਸਲ ਸਭਾ ਹੈ। ਸਿੱਖ ਸਭਾ ਦੇਖਿਆ ਕਾ ਭਾਉ, ਗੁਰਮੁਖ ਸੁਣਨਾ ਸਾਚਾ ਨਾਉ। ਗੁਰਮੁਖ ਦੇ ਅੰਦਰ ਇਹ ਸ਼ੌਕ ਹੋਵੇ ਸੱਚੇ ਨਾਮ ਨੂੰ ਸੁਣਨ ਦਾ। ਅਖੀਰ ਚ ਕਹਿੰਦੇ ਹਨ ਨਾਨਕ ਆਖਣ ਵੇਰਾ ਵੇਰ, ਵਾਹਿਗੁਰੂ ਦਾ ਨਾਮ ਹਿਰਦੇ ਚ ਹਮੇਸ਼ਾ ਵਾਰ ਵਾਰ ਵਾਰ ਵਾਰ ਲਈ ਜਾਣਾ। ਕਹਿੰਦੇ ਹਨ ਇਹ ਤਰੰਗ ਨਾਚੋ ਰੱਖ ਰੱਖ ਪੈਰ। ਐ ਜਗਿਆਸੂਓ, ਐ ਗੁਰਸਿੱਖੋ, ਜੀਵਨ ਨੂੰ ਇੱਕ ਡਾਂਸ ਬਣਾ ਲਓ ਅਤੇ ਸਾਰੀ ਜ਼ਿੰਦਗੀ ਜੋ ਹੈ ਉਹ ਜ਼ਿੰਦਗੀ ਦੇ ਮਾਰਗ ਉੱਤੇ ਡਾਂਸ ਕਰਦੇ ਚੱਲੋ, ਡਾਂਸ ਕਰਦੇ ਚੱਲੋ। ਕੋਈ ਗੱਲ ਨਹੀਂ ਜੇ ਤੁਹਾਨੂੰ ਬਾਹਰਲਾ ਵਾਜਾ ਨਹੀਂ ਵਜਾਉਣਾ ਆਉਂਦਾ, ਕੋਈ ਗੱਲ ਨਹੀਂ ਅਗਰ ਤੁਹਾਨੂੰ ਬਾਹਰ ਤਬਲਾ ਵਜਾਉਣਾ ਨਹੀਂ ਆਉਂਦਾ, ਕੋਈ ਗੱਲ ਨਹੀਂ ਅਗਰ ਬਾਹਰ ਤੁਸੀਂ ਘੁੰਗਰੂ ਅਤੇ ਪੈਰਾਂ ਝਾਂਜਣਾ ਪਾ ਕੇ ਜੋ ਡਾਂਸ ਨਹੀਂ ਕਰ ਸਕਦੇ। ਬਾਬਾ ਜੀ ਨੇ ਅੱਜ ਦੇ ਇਸ ਸ਼ਬਦ ਦੇ ਵਿੱਚ ਜੋ ਅਸੀਂ ਸੁਣਿਆ ਹੈ, ਹੋਰ ਕਿਸਮ ਦੇ ਸਾਜ਼ ਸਾਨੂੰ ਜੋ ਹਨ ਇੰਟਰੋਡਿਊਸ ਕੀਤੇ ਹਨ, ਹੋਰ ਕਿਸਮ ਦੇ ਸਾਜ਼ ਸਾਨੂੰ ਬਖਸ਼ੇ ਹਨ, ਕਹਿੰਦੇ ਹਨ ਅਗਰ ਇਹ ਸਾਜ਼ ਤੁਸੀਂ ਜੀਵਨ ਚ ਲਾਇਆ ਤੇ ਤੁਹਾਡਾ ਜੀਵਨ ਸੰਗੀਤ ਬਣ ਜਾਏਗਾ, ਤੁਹਾਡਾ ਜੀਵਨ ਇੱਕ ਨਿਰਤਕਾਰੀ ਬਣ ਜਾਏਗਾ। ਮੈਂ ਫਿਰ ਦੁਹਰਾ ਦਿਆਂ, ਮਤ ਦਾ ਵਾਜਾ, ਵਾਹਿਗੁਰੂ ਦੇ ਭਾਉ ਦਾ ਤਬਲਾ ਅਤੇ ਸਿਫਤ ਸਲਾਹ ਦੇ ਘੁੰਗਰੂ, ਹਜ਼ੂਰ ਕਹਿੰਦੇ ਹਨ ਸੱਤ ਸੰਤੋਖ ਦੇ ਤਾਲ ਅਤੇ ਪੈਰਾਂ ਦੀਆਂ ਜੋ ਝਾਂਜਰਾਂ ਹਨ, ਵਾਹਿਗੁਰੂ ਨੂੰ ਨਿਹਾਰਨਾ। ਹੈਂਜੀ, ਅਗਲੀ ਗੱਲ ਕਹਿੰਦੇ ਹਨ ਵਾਹਿਗੁਰੂ ਤੋਂ ਇਲਾਵਾ ਹੋਰ ਕੋਈ ਪਿਆਰ ਨਾ ਰੱਖਣਾ ਹੀ ਅਸਲ ਰਾਗ ਹੈ। ਇਸ ਰੰਗ ਦੇ ਵਿੱਚ ਨੱਚੋ ਤੇ ਡਾਂਸ ਵੀ ਉਹਨੇ ਦੱਸਿਆ ਹੈ ਕਿ ਵਾਹਿਗੁਰੂ ਦੇ ਸਿਮਰਨ ਦੇ ਆਲੇ ਦੁਆਲੇ ਮਨ ਨੂੰ ਘੁਮਾਉਣਾ ਹੀ ਅਸਲ ਫੇਰੀ ਹੈ। ਤਨ ਨੂੰ ਇਹ ਜਾਣਨਾ ਕਿ ਇੱਕ ਦਿਨ ਇਸਨੇ ਸਵਾਹ ਹੋ ਜਾਣਾ ਹੀ ਅਸਲ ਲੇਟਣਾ ਹੈ। ਤੋ ਇਸ ਰੰਗ ਦੇ ਵਿੱਚ ਆਪਣੇ ਜੀਵਨ ਨੂੰ ਰੰਗੋ, ਜ਼ਿੰਦਗੀ ਨੂੰ ਇਸ ਤਰ੍ਹਾਂ ਸੰਗੀਤਕ ਬਣਾਓ, ਜ਼ਿੰਦਗੀ ਨੂੰ ਇਸ ਤਰ੍ਹਾਂ ਇੱਕ ਨਿਰਤਕਾਰੀ ਦੇ ਨਾਲ ਕਰੋ। ਤੋ ਇਹਨਾਂ ਸ਼ਬਦਾਂ ਨੂੰ ਅਸੀਂ ਸੁਣੀਏ। ਬਾਬਾ ਜੀ ਨੇ ਅੰਦਰਲੇ ਸਾਜ਼ ਦੱਸੇ ਹਨ, ਅੰਦਰਲਾ ਨਾਚ ਦੱਸਿਆ, ਅੰਦਰਲੀ ਨਿਰਤਕਾਰੀ ਦੱਸੀ ਹੈ। ਅਤੇ ਜੇ ਕਿਸੇ ਦੇ ਜੀਵਨ ਚ ਇਹ ਨਹੀਂ ਸਾਜ਼ ਹਨ, ਉਹ ਬਾਹਰ ਜਿੰਨੇ ਮਰਜ਼ੀ ਸਾਜ਼ ਵਜਾਈ ਜਾਏ, ਨਾ ਉਹ ਸਾਜਿੰਦਾ ਹੈ ਤੇ ਨਾ ਹੀ ਉਹ ਕੀਰਤਨੀ ਹੈ। ਕਿਉਂਕਿ ਗੁਰੂ ਮਹਾਰਾਜ ਨੇ ਕੀਰਤਨੀਆਂ ਦੇ ਵਾਸਤੇ ਵੀ ਇੱਕ ਗੱਲ ਕਹੀ ਹੈ, ਉਹ ਵੀ ਮੈਂ ਤੁਹਾਨੂੰ ਸੁਣਾਉਣੀ ਚਾਹੁੰਦਾ ਹਾਂ। ਕਹਿੰਦੇ ਹਨ, ਹਜ਼ੂਰ ਕਹਿੰਦੇ ਹਨ ਪਲੋ ਪਲੋ ਰੇ ਕੀਰਤਨੀਆਂ। ਅਸਲ ਕੀਰਤਨੀਆਂ ਤੇ ਉਹ ਭਲਾ ਹੈ, ਪਲੋ ਪਲੋ ਰੇ ਕੀਰਤਨੀਆਂ, ਰਾਮ ਰਮਾ ਰਾਮਾ ਗੁਣ ਗਾਓ, ਛੋੜ ਮਾਇਆ ਕੇ ਤੰਦ ਸੁਆਓ। ਜਿਹੜਾ ਮਾਇਆ ਦੇ ਇਹਨਾਂ ਝੂਠੇ ਧੰਦਿਆਂ ਨੂੰ ਛੋੜਦਾ ਹੈ, ਜਿਸ ਦੀ ਵਿਰਤੀ ਦੇ ਵਿੱਚੋਂ, ਮਾਇਆ ਦੀ ਸਾਥ ਸੰਗਤ ਜ਼ਰੂਰਤ ਸਾਰਿਆਂ ਨੂੰ, ਕੀਰਤਨੀ ਨੂੰ ਵੀ ਜ਼ਰੂਰਤ ਹੈ, ਉਸਨੇ ਵੀ ਖਾਣਾ ਹੈ, ਉਸਨੇ ਵੀ ਜੀਣਾ ਹੈ, ਲੇਕਿਨ ਅਗਰ ਉਸ ਦੀ ਵਿਰਤੀ ਸਿਰਫ ਮਾਇਆ ਦੇ ਵਾਸਤੇ ਕੀਰਤਨ ਕਰਦੀ ਹੈ, ਕੀਰਤਨ ਦਾ ਉਸਦੇ ਅੰਦਰ ਕੋਈ ਇਸ਼ਕ ਨਹੀਂ ਹੈ, ਬਾਣੀ ਉਸਦੇ ਜੀਵਨ ਦਾ ਆਧਾਰ ਨਹੀਂ ਹੈ, ਤੇ ਹਜ਼ੂਰ ਕਹਿੰਦੇ ਨਾ ਉਹ ਕੀਰਤਨੀਆਂ ਨਹੀਂ ਹੈ। ਪਲੋ ਪਲੋ ਰੇ ਕੀਰਤਨੀਆਂ, ਰਾਮ ਰਮਾ ਰਾਮਾ ਗੁਣ ਗਾਓ, ਛੋੜ ਮਾਇਆ ਕੇ ਤੰਦ ਸੁਆਓ। ਅੱਗੇ ਚੱਲ ਕੇ ਕਹਿੰਦੇ ਹਨ ਕਿ ਅਸਲ ਕੀਰਤਨੀਆਂ ਤੇ ਉਹ ਹੁੰਦਾ ਹੈ, ਪੰਚ ਬਚਿੱਤਰ ਕਰੇ ਸੰਤੋਖਾ, ਪੰਚ ਬਚਿੱਤਰ ਕਰੇ ਸੰਤੋਖਾ, ਸਾਤ ਸੁਰਾ ਲੈ ਚਾਲੇ। ਕਹਿੰਦੇ ਹਨ ਪੰਜ ਜੋ ਬਾਜੇ ਹਨ, ਕਾਮ ਕ੍ਰੋਧ ਲੋ ਮੋਹੰਕਾਰ, ਪੰਚ ਬਚਿੱਤਰ ਕਰੇ ਸੰਤੋਖਾ, ਪੰਜ ਕਿਸਮ ਦੇ ਜੋ ਧਾਰਮਿਕ ਗੁਣ ਹਨ, ਸੱਤ, ਸੰਤੋਖ, ਦਇਆ, ਧਰਮ, ਧੀਰਜ, ਇਹਨਾਂ ਨੂੰ ਆਪਣੇ ਵਾਜੇ ਬਣਾਏ। ਸੰਤੋਖਾ ਸਾਤ ਸੁਰਾ ਲੈ ਚਾਲੇ, ਬਾਜਾ ਮਾਣ ਤਾਣ, ਕਹਿੰਦੇ ਹਨ ਮਾਣ ਨੂੰ ਤਜਣਾ ਹੀ ਉਸਦਾ ਅਸਲ ਵਾਜਾ ਹੋਵੇ। ਤਾਨਾ ਪਾਓ ਨਾ ਬੀਗਾ ਕਾਲੇ, ਬੁਰੇ ਪਾਸੇ ਰਸਤੇ ਉੱਤੇ ਨਾ ਰੱਖਣਾ ਪੈਰ ਹੀ ਕੀਰਤਨੀਆਂ ਦੀਆਂ ਅਸਲ ਤਾਨਾ ਹੋਣ। ਤੋ ਐਸਾ ਉਪਦੇਸ਼ ਮਹਾਰਾਜ ਨੇ ਸਾਨੂੰ ਬਖਸ਼ਿਆ ਹੈ। ਤੋ ਆਓ ਅੱਜ ਦੇ ਇਸ ਕੀਰਤਨ ਦੇ ਵਿੱਚੋਂ ਆਪਣੇ ਜੀਵਨ ਦੇ ਵਿੱਚ ਇਹਨਾਂ ਸਾਜ਼ਾਂ ਨੂੰ ਅਸੀਂ ਅੰਦਰ ਲੈ ਕੇ ਆਈਏ। ਗੁਰੂ ਸਾਹਿਬ ਨੇ ਕਿਹਾ ਓਂਕਾਰ ਏਕ ਹੈ ਧੁਨ, ਏਕ ਧੁਨ ਏਕ ਹੈ, ਓਂਕਾਰ ਏਕ ਧੁਨ ਏਕ ਹੈ, ਏਕ ਹੈ ਰਾਗ ਅਲਾਪੇ। ਕੀਰਤਨੀਆਂ ਤੇ ਕਹਿੰਦੇ ਉਹ ਹਨ ਜੋ ਉਸ ਇੱਕ ਓਂਕਾਰ ਦੀ ਹਮੇਸ਼ਾ ਧੁਨ ਦੇ ਵਿੱਚ ਰਹੇ ਤੇ ਉਸ ਵਾਹਿਗੁਰੂ ਦਾ ਹਮੇਸ਼ਾ ਅਲਾਪ ਅਲਾਪਦਾ ਰਹੇ। ਏਕਤਾ ਦੇਸੀ, ਹਮੇਸ਼ਾ ਇੱਕ ਵਾਹਿਗੁਰੂ ਦੇ ਦੇਸ਼ ਦੇ ਵਿੱਚ ਰਹਿਣਾ ਉਸਦਾ ਸੁਭਾਅ ਹੋਵੇ। ਏਕ ਦਿਖਾਵੇ, ਸਾਰੀ ਦੁਨੀਆਂ ਨੂੰ ਵੀ ਕੀਰਤਨੀਆਂ ਵਾਹਿਗੁਰੂ ਇੱਕ ਦੇ ਦਰਸ਼ਨ ਕਰਾਉਣ ਦੀ ਕੋਸ਼ਿਸ਼ ਕਰੇ। ਏਕੋ ਰਹੇ ਆ ਵਿਆਪੇ,
एकता सुरत एका ही सेवा ओस कीर्तने दी एक ही वाहेगुरु दे प्रेम दी सुरत बनी रहे ओस एक दी ही आराधना करदा रहे एको गुरु ते जापे ते ओ कीर्तनिया आप ही गुरु तो ओस एक दा जाप करना सिखे कहिंदे ओ कीर्तनिया हुंदा है ओ असल साजंदा हुंदा है ते ओ साज सानू सारयां नू महाराज ने अंदरले बख्शे हन असीं इन्हां अंदरले साजां नू सिख जाइए तो असीं सारे संगीतकार बन जावांगे असीं सारे नृत्यकार बन जावांगे अते असीं सारे कीर्तनिया बन जावांगे साडी जिंदगी संगीत अते नृत्यकारी दे नाल भरपूर हो जाएगी। आओ प्यार दे नाल इस पंक्ति नू इक दफा कायम करके समाप्त

ਸਤਿ ਸ਼੍ਰੀ ਅਕਾਲ ਪਵਿੱਤਰ ਚਾਰ ਦੇ ਪਵਿੱਤਰ।

ਪੌੜੀ ਜਿਸ ਸੇਵੇ ਸਿਪਾਹੀ ਸੋ ਸਹਿ ਸੁਰਾਸਮਾ ਲੇ ਜਿਸ ਕੀਤਾ ਪਾਈ ਆਪਣਾ ਸਾ ਖਾਲ ਬੁਰੀ ਕਿਉਂ ਖਾ ਲਿਏ ਮੰਦਾ ਮੁੱਲ ਨਾ ਕੀਤੀ ਦਿਲ ਮੀ ਨਦਰ ਨਿਹਾਲੀਏ ਜਿਉਂ ਸਹਿਬ ਨਾਲ ਨਹਾਰੇ ਤੇ ਵਿਆਹ ਪਾਸਾ ਢਾਲੇ।

0: ਕਿਉਂ ਵੜਿਆ ਜਾਂ ਕੁਛ ਕਹਿਣਾ ਕਹਿਣ ਨਾ ਜਾਏ ਸੋ ਕਰਤਾ ਕਾਦਰ ਕਰੀਮ ਦੇ ਦੀਆਂ ਦੇ ਸਮਾਜ ਸਾਈ ਕਾਰਕ ਮਾਮਲੀ ਤੋਂ ਛੋਟੀ ਤਨੇ ਪਾਰ ਨਾਨਕੇ ਕੀ ਬਾਏ ਔਰ ਦੂਜੀ ਨਾ ਜਾਏ ਸੋ ਕਰੇ ਜੇ ਕਿਸੇ ਰਜਾਏ ਸੋ ਕਰੇ ਜੇ ਕਿਸੇ ਰਜਾਏ
1: ਗੁਰੂ ਦੀ ਮਿਹਰ ਦਾ ਸਦਕਾ ਆਪ ਪਿਆਰ ਵਾਲੇ ਗੁਰਸਿੱਖ ਉਚੇਚਾ ਸਮਾਂ ਕੱਢ ਕੇ ਨੀਂਦਰ ਦਾ ਤਿਆਗ ਕਰਕੇ ਕੰਮਾਂ ਕਾਜਾਂ ਦੀ ਪਰਵਾਹ ਨਾ ਕਰਦੇ ਹੋਏ ਗੁਰੂ ਕੇ ਦਰਬਾਰ ਪਹੁੰਚੇ ਹੋ। ਗੁਰੂ ਦੇ ਚਰਨਾਂ ਵਿੱਚ ਅਰਦਾਸ ਹੈ ਗੁਰੂ ਆਪ ਦੀਆਂ ਹਾਜ਼ਰੀਆਂ ਧਰਤੀ ਪ੍ਰਵਾਨ ਕਰੇ। ਉਹ ਦੌਲਤ ਜੋ ਗੁਰੂ ਰਾਮਦਾਸ ਸਾਹਿਬ ਜੀ ਨੇ ਆਖੀ ਹੈ ਕਿ ਹਰ ਧਨ ਅੰਮ੍ਰਿਤ ਵੇਲੇ ਵੱਟੇ ਤਾਂ ਬੀਜਿਆ ਭਗਤ ਖਾਏ ਖਰਚ ਰਹੇ ਨਿਖੁੱਟੇ ਨਾਹੀਂ। ਸੰਸਾਰ ਦੀ ਦੌਲਤ ਤੇ ਪਰਲੋਕ ਦੀ ਦੌਲਤ ਗੁਰੂ ਤੁਹਾਡੀਆਂ ਚੋਲੀਆਂ ਵਿੱਚ ਪਾਵੇ ਇਹ ਸੇਵਕਾਂ ਦੀ ਅਰਦਾਸ ਹੈ। ਗੁਰੂ ਪਾਤਸ਼ਾਹ ਮੇਰਾ ਕਰਨ ਆਪ ਇਸੇ ਤਰ੍ਹਾਂ ਹੀ ਗੁਰਬਾਣੀ ਨਾਲ ਜੁੜੇ ਰਹੋ ਕਿਉਂਕਿ ਕੁਝ ਗੁਰਸਿੱਖਾਂ ਨੇ ਆਖਿਆ ਸੀ ਕੰਮਾਂ ਕਾਜਾਂ ਤੇ ਜਾਣਾ ਹੈ ਜੇ ਹੋ ਸਕੇ ਤਾਂ ਜਲਦੀ ਭੋਗ ਪਾ ਦੇ। ਤੋ ਆਪ ਜੀ ਦੀ ਸਹੂਲਤ ਦਾ ਮੱਦੇਨਜ਼ਰ ਰੱਖਦੇ ਹੋਏ ਸੇਵ ਕੁਛ ਸਮਾਂ ਪਹਿਲੇ ਭੋਗ ਪਾ ਰਹੇ ਹਨ। ਤੋ ਗੁਰੂ ਬਾਬਾ ਮੇਰ ਕਰੇ ਆਪ ਇਸੇ ਤਰ੍ਹਾਂ ਹੀ ਗੁਰੂ ਕੇ ਲੰਗਰ ਵੀ ਛੱਕੇ ਜੋ ਸਦਾ ਸ਼ਾਮ ਸਿੰਘ ਜੀ ਵੱਲੋਂ ਤਿਆਰ ਹਨ ਆਪ ਜੀ ਛੱਕੇ ਫਿਰ ਆਪਣੇ ਕੰਮਾਂ ਕਰ ਜਾਂਦੇ ਹਨ।

0: ਮੀਆਂ ਨੇ ਮੀਆਂ ਤੇ ਬੀਬੀਆਂ ਬੱਚੇ ਬੱਚਿਆਂ ਵੱਲੋਂ ਗੁਰੂ ਸ਼ਬਦ ਭੇਟ ਮਾਇਆ ਅਰਦਾਸ ਸਾਈ ਪਾਤਸ਼ਾਹ ਜੀ ਚੜ੍ਹਦੀ ਕਲਾ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: You're listening to SeekNet Radio, broadcasting live Gurbani Kirtan 24 hours a day from around the world.

ਅੱਗੇ ਅੱਗੇ ਰਾਣੀ ਜਾ ਰਹੀ ਹੈ, ਪਿੱਛੇ ਪਿੱਛੇ ਰਾਜਾ। ਰਾਜਾ ਸੋਚਦਾ ਮੈਨੂੰ ਰਾਣੀ ਨੂੰ ਡਰ ਵੀ ਨਹੀਂ ਲੱਗਦਾ, ਇਹਦੇ ਅੰਦਰ ਭੈ ਨੀ, ਕੱਲੀ ਤੁਰੀ ਜਾਂਦੀ। ਪਰ ਡਰ ਤਾਂ ਉਸਨੂੰ ਲੱਗਦਾ ਹੈ ਜਿਹਨੇ ਨਿਰਭਉ ਨੂੰ ਨਹੀਂ ਜਪਿਆ। ਉਹਨੂੰ ਭੈ ਜਾਪਦਾ ਹੈ, ਪਰ ਜਿਸ ਨੇ ਨਿਰਭਉ ਵਾਹਿਗੁਰੂ ਨੂੰ ਜਪ ਲਿਆ ਹੈ, ਹਜ਼ੂਰ ਕਹਿੰਦੇ ਨਿਰਭਉ ਜਪੈ ਸਗਲ ਭਉ, ਉਹਦੇ ਸਾਰੇ ਭੈ ਮਿਟ ਜਾਂਦੇ। ਅਸੀਂ ਉਤਨੇ ਤੱਕ ਡਰਦੇ ਰਹਾਂਗੇ ਜਿਤਨੇ ਤੱਕ ਨਿਰਭਉ ਨਿਰੰਕਾਰ ਨਾਲ ਅਸੀਂ ਆਪਣੇ ਆਪ ਨੂੰ ਅਟੈਚ ਨਹੀਂ ਕੀਤਾ। ਜਿਸ ਵੇਲੇ ਉਹਦੇ ਨਾਲ ਸੁਰਤ ਜੜ ਜਾਏਗੀ, ਭੈ ਆਏਗਾ ਹੀ ਨਹੀਂ, ਪਤਾ ਨਹੀਂ ਕਿਧਰ ਜਾ ਰਹੀ ਹੈ। ਪਰ ਰਾਣੀ ਕਿੱਥੇ ਪਹੁੰਚੀ? ਜਿਸ ਤਰ੍ਹਾਂ ਪਿਆਰੀ ਸਾਧ ਸੰਗਤ ਹੰਸ ਮਾਨ ਸਰੋਵਰ ਤੇ ਜਾਂਦੇ ਹਨ, ਇਸੇ ਤਰ੍ਹਾਂ ਜਿਹੜੇ ਗੁਰਮੁਖ ਹਨ ਉਹ ਸਤਸੰਗ ਵੀ ਜਾਂਦੇ। ਕਊਆ ਰੂੜੀ ਤੇ ਜਾ ਕੇ ਬਹਿੰਦਾ, ਕਾਂ ਦਾ ਵਾਸਾ ਰੂੜੀ, ਮਨਮੁਖ ਦਾ ਵਾਸਾ ਕੀ ਹੈ? ਸ਼ਰਾਬ ਖਾਨਾ। ਆਖੋ ਸ੍ਰੀ ਵਾਹਿਗੁਰੂ, ਭੈੜੀਆਂ ਸੰਗਤਾਂ। ਪਰ ਜੋ ਗੁਰਮੁਖ ਹੈ ਉਹ ਸਤਸੰਗ ਰੂਪੀ ਮਾਨ ਸਰੋਵਰ ਤੇ ਬੈਠ ਕੇ ਤੇ ਆਨੰਦ ਮਾਣਦੇ। ਰਾਣੀ ਪੌਤੀ ਸੰਗਤੀ, ਰਾਜੇ ਨੇ ਸੁਖ ਦਾ ਸਾਹ ਲਿਆ ਵੀ ਮਨਾ ਆਈ ਤਾਂ ਚੰਗੀ ਥਾਂ ਤੇ ਹੈ, ਪਰ ਪੁੱਛ ਕੇ ਨਹੀਂ ਆਈ। ਜੇ ਇਸੇ ਤਰ੍ਹਾਂ ਚਲਾ ਗਿਆ, ਹੋ ਸਕਦਾ ਸਵੇਰੇ ਰਾਣੀ ਫਿਰ ਮੁਕਰ ਜਾਵੇ। ਰਾਜੇ ਨੇ ਕਿਹਾ ਵੀ ਕੋਈ ਨਿਸ਼ਾਨੀ ਲੈ ਚਲੀ। ਰਾਜੇ ਨੇ ਕੀ ਕੀਤਾ? ਰਾਣੀ ਦੀ ਖੜਾਮ ਚੁੱਕ ਲਈ। ਖੜਾਮ ਜਾਣਦੇ ਹੋ ਨਾ, ਸਾਰਿਆਂ ਨੂੰ ਪਤਾ ਖੜਾਮ ਲੱਕੜ ਦੀ, ਪਰ ਉਹ ਰਾਜੇ ਦੀ ਖੜਾਮ ਸੀ। ਉਹਦੇ ਚ ਹੀਰੇ ਲਾਲ ਵੀ ਜਿਹੜੇ ਸਨ, ਰਾਜੇ ਮਹਾਰਾਜਿਆਂ ਦੀ ਖੜਾਮ, ਬੜੀ ਬਿਊਟੀਫੁਲ ਸੀ, ਖੂਬਸੂਰਤ ਸੀ। ਹਮਾਤੜ ਕੋਲ ਤਾਂ ਲੱਕੜ ਦੀ ਹੋਵੇਗੀ, ਪਰ ਜੋ ਅਮੀਰ ਆਦਮੀ ਹਨ ਉਹਨਾਂ ਦੀਆਂ ਚੱਪਲਾਂ ਤੇ ਜੋੜੇ ਹੀ ਬੜੇ ਕੀਮਤੀ ਹੁੰਦੇ। ਰਾਣੀ ਸੀ ਰਾਜੇ ਦੇ ਘਰ, ਬੜੀ ਕੀਮਤੀ ਖੜਾਮ। ਰਾਜੇ ਨੇ ਖੜਾਮ ਚੁੱਕ ਲਈ, ਵਾਪਸ ਮਹਿਲਾਂ ਚ ਆਇਆ, ਤਜੌਰੀ ਦਾ ਬੂਹਾ ਖੋਲਿਆ, ਖੜਾਮ ਵਿਚ ਰੱਖੀ, ਦਰਵਾਜ਼ਾ ਬੰਦ ਕੀਤਾ, ਤਾਲਾ ਲਾਇਆ, ਚਾਬੀ ਜੇਬ ਚ ਪਾ ਕੇ ਸੌਂ ਗਿਆ। ਇਧਰ ਪਿਆਰੀ ਸਾਧ ਸੰਗਤ, ਸਤਸੰਗ ਹੋ ਰਿਹਾ ਹੈ, ਗੁਰੂ ਦੀ ਬਾਣੀ ਦਾ ਅੰਮ੍ਰਿਤ ਵਸ। ਜੋ ਗੁਰਬਾਣੀ ਅਸੀਂ ਹੁਣ ਸੁਣ ਰਹੇ ਹਾਂ ਨਾ, ਇਹ ਗੁਰਬਾਣੀ ਸਤਯੁਗ ਵਿਚ ਵੀ ਸੀ। ਰਾਜਾ ਹਰੀਸ਼ ਚੰਦਰ ਸਤਯੁਗ ਵਿਚ ਹੋਏ, ਐਵੇਂ ਨਹੀਂ ਇਸ ਬਾਣੀ ਨੂੰ ਨਿਰੰਕਾਰੀ ਕਿਹਾ, ਕਿਉਂਕਿ ਜਦੋਂ ਤੋਂ ਨਿਰੰਕਾਰ ਦੀ ਹੋਂਦ ਹੋਈ ਹੈ ਇਹ ਬਾਣੀ ਉਸ ਸਮੇਂ ਤੋਂ ਪ੍ਰਗਟ ਹੋਈ। ਤਾਂ ਹੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਹਨੂੰ ਨਿਰੰਕਾਰੀ ਬਾਣੀ ਕੀ, ਕਿਸੇ ਨਾ ਕਿਸੇ ਰੂਪ ਵਿਚ ਇਹ ਬਾਣੀ ਤੁਰਦੀ ਆਈ ਹੈ, ਆਈ ਹੈ। ਤਾਂ ਪਿਆਰੀ ਸਾਧ ਸੰਗਤ, ਸਤਸੰਗ ਦੀ ਸਮਾਪਤੀ ਹੋਈ। ਰਾਣੀ ਨੇ ਸੋਚਿਆ ਮਨਾ ਛੇਤੀ ਚਲੀਏ, ਕਿਧਰੇ ਰਾਜੇ ਨੂੰ ਪਤਾ ਨਾ ਲੱਗ ਜਾਏ, ਤੇ ਪਤਾ ਲੱਗ ਗਿਆ ਸਜ਼ਾ ਦੇਵੇਗਾ, ਜਾਂ ਇਹ ਸਜ਼ਾ ਦੇ ਦੇਵੇ। ਰਾਣੀ ਇਹ ਸਤਸੰਗ ਵਿਚ ਨਹੀਂ ਜਾਣਾ, ਪਰ ਮੇਰਾ ਤਾਂ ਜੀਵਨ। ਰਾਣੀ ਬਾਹਰ ਆਈ, ਕੀ ਤੱਕਿਆ? ਇਹ ਖੜਾਮ ਹੈ ਤੇ ਦੂਜੀ ਕੋਈ, ਦੂਜੀ ਖੜਾਮ ਕੋਈ। ਰਾਣੀ ਬੜੀ ਉਦਾਸ ਹੋਈ, ਸਤਸੰਗੀਆਂ ਨੇ ਪੁੱਛਿਆ ਨੀ ਰਾਣੀ ਉਦਾਸ ਕਿਉਂ ਹੈ, ਸਾਰੀ ਵਿਥਿਆ ਦੱਸੀ। ਸਤਸੰਗੀ ਕਹਿਣ ਲੱਗੇ, ਖੜਾਮ ਹੀ ਹੈ ਨਾ, ਅਸੀਂ ਬਾਜ਼ਾਰੋਂ ਹੋਰ ਲਿਆ ਕੇ ਦੇ ਦਿੰਦੇ। ਰਾਣੀ ਨੇ ਕਿਹਾ ਦੁਆਨੀ ਚੁਆਨੀ ਵਾਲੀ ਖੜਾਮ ਨਹੀਂ ਹੈ, ਉਹ ਤਾਂ ਰਾਜ ਘਰਾਣੇ ਦੀ ਖੜਾਮ, ਬੜੀ ਕੀਮਤੀ। ਅੱਜ ਮੇਰਾ ਪੋਲ ਖੁੱਲ ਜਾਏਗਾ। ਸੰਗੀ ਕਹਿਣ ਲੱਗੇ, ਰਾਣੀਏ ਕਾਬਰ ਨਾ, ਤੂੰ ਸਾਈ ਦੇ ਪਿਆਰ ਚ ਆ ਕੇ ਜੁੜਦੀ ਹੈ, ਮਹਾਂਪੁਰਸ਼ਾਂ ਅੱਗੇ ਬੇਨਤੀ ਕਰੀ। ਬੇਨਤੀ ਕੀਤੀ ਮਹਾਰਾਜ, ਰਾਣੀ ਤੇ ਅਪਦਾ ਆਈ ਹੈ, ਆਪ ਕਿਰਪਾ ਕਰ। ਤੋ ਮਹਾਂਪੁਰਸ਼ ਕਹਿਣ ਲੱਗੇ, ਐ ਬੱਚੀ ਤੂੰ ਰੋ ਨਾ, ਤੂੰ ਚੰਗੇ ਪਾਸੇ ਚੱਲੀ ਹੈ, ਆ ਆਪਾਂ ਉਸ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ, ਤੂੰ ਠਾਕੁਰ ਤੂੰ ਪਿਆ। ਰਾਣੀ ਨੇ ਗੱਲ ਚ ਪੱਲਾ ਪਾਇਆ, ਸੰਗਤ ਨੇ ਅਰਦਾਸ ਕੀਤੀ, ਫਿਰ ਹੋਇਆ ਕੀ? ਭਾਈ ਸਾਹਿਬ ਜੀ ਲਿਖਦੇ ਹਨ, ਸਾਧ ਸੰਗਤ ਆਰਾਧਿਆ ਜੋੜੀ ਜੁੜੀ ਖੜਾਮ ਪੁਰਾਣੀ। ਅਰਦਾਸ ਕੀਤੀ, ਰਾਣੀਏ ਵੇਖਾ ਖੜਾਮ ਆਈ ਹੈ ਕਿ ਨਹੀਂ? ਜਿਉਂ ਬਾਹਰ ਆਈ ਖੜਾਮ ਆ ਗਈ, ਫਿਰ ਪੁਰਾਣੀ

ਨਵੀਂ ਨੀ ਭੇਜੀ ਵਾਹਿਗੁਰੂ ਭਾਈ ਕਿਧਰੇ ਰਾਜਾ ਪਹਿਚਾਣ ਨਾ ਲਵੇ। ਰਾਣੀ ਨੇ ਖੜਾਵਾਂ ਪਾਈਆਂ, ਸ਼ੁਕਰ ਸ਼ੁਕਰ ਕਰਦੀ, ਮਹਿਲਾਂ ਵਿਚ ਰਾਜਾ ਸੁੱਤਾ ਪਿਆ ਸੀ, ਰਾਣੀ ਵੀ ਆ ਕੇ ਲੇਟ ਗਈ, ਦਿਨ ਚੜਿਆ, ਰਾਜਾ ਜਾਗਿਆ, ਰਾਣੀ ਉੱਠ ਉੱਠੀ। ਰਾਣੀ ਪਹਿਲਾਂ ਸੱਚ ਦੱਸ ਤੂੰ ਰਾਤੀ ਕਿੱਥੇ ਗਈ ਸੈ? ਆਖੋ ਸ੍ਰੀ ਵਾਹਿਗੁਰੂ, ਕਿਧਰੇ ਨਹੀਂ ਗਈ। ਅੱਛਾ ਫਿਰ ਤੇਰੀਆਂ ਖੜਾਵਾਂ ਕਿੱਥੇ ਹਨ? ਰਾਣੀ ਨੇ ਦੋਵੇਂ ਖੜਾਵਾਂ ਅੱਗੇ ਰੱਖ, ਹੈ ਦੂਜੀ ਖੜਾਵ ਕਿੱਥੋਂ ਆ? ਉਹ ਤਾਂ ਮੈਂ ਤਿਜੋਰੀ ਵਿਚ ਰੱਖੀ ਸੀ, ਕਿਧਰੇ ਰਾਣੀ ਨੇ ਮੇਰੀ ਜੇਬ ਵਿਚੋਂ ਚਾਬੀ ਤਾਂ ਨਹੀਂ ਕੱਢ ਲਈ, ਚਾਬੀ ਵੀ ਜੇਬ ਵਿਚ, ਕਿਧਰੇ ਦਰਵਾਜ਼ਾ ਤਾਂ ਨਹੀਂ ਖੋਲਿਆ? ਰਾਜੇ ਨੇ ਆ ਕੇ ਜਿਸ ਵੇਲੇ ਕਬਟ ਦਾ, ਅਲਮਾਰੀ ਦਾ, ਤਿਜੋਰੀ ਦਾ ਬੂਹਾ ਖੋਲਿਆ, ਕੀ ਤੱਕਿਆ ਵਿਚ ਤੀਜੀ ਖੜਾਵ ਵੀ ਪਈ ਹੈ। ਭਾਈ ਸਾਹਿਬ ਜੀ ਲਿਖਦੇ ਨੇ ਰਾਜੇ ਡਿੱਠਾ ਚਲਤ, ਚਲਤ ਕਹਿੰਦੇ ਨੇ ਕ੍ਰਿਸ਼ਮੇ, ਮੁਜਜ਼ੇ ਨੂੰ, ਮੁਜਜ਼ਾ ਵੇਖਿਆ ਵੀ ਖੜਾ ਮੈਂ ਚੁੱਕ ਲਿਆਇਆ ਸੀ, ਤੀਜੀ ਕਿਧਰੋਂ? ਰਾਜੇ ਡਿੱਠਾ ਚਲਤ ਇਹ ਖੜਾਮ ਹੈ ਚੋਜ ਵੀੜਾ। ਤੋ ਰਾਜਾ ਰਹਿ ਨਾ ਸਕਿਆ, ਕਹਿਣ ਲੱਗਾ ਰਾਣੀਏ ਮੈਂ ਤੇਰਾ ਚੋਰ ਹਾਂ। ਆਖੋ ਸ੍ਰੀ ਵਾਹਿਗੁਰੂ, ਮੈਂ ਤੇਰੇ ਨਾਲ ਠੱਗੀ ਕੀਤੀ ਸੀ, ਤੇਰੀ ਖੜਾਮ ਮੈਂ ਚੁੱਕ ਕੇ ਲਿਆਇਆ ਸੀ, ਭਲਾ ਇਹ ਦੱਸ ਵੀ ਤੈਨੂੰ ਖੜਾਮ ਕਿਸਨੇ ਦਿੱਤੀ ਹੈ? ਰਾਣੀ ਨੇ ਕਿਹਾ ਰਾਜਨ ਜਿਸ ਭਗਵਾਨ, ਜਿਸ ਪਰਮਾਤਮਾ ਦੇ ਪਿਆਰ ਚ ਮੈਂ ਜਾ ਕੇ ਸਤਸੰਗ ਵਿਚ ਜੁੜਦੀ ਸਾਂ, ਉਸ ਪਰਮਾਤਮਾ ਨੇ ਮੈਨੂੰ ਖੜਾਮ ਦਿੱਤੀ। ਅੱਛਾ ਤੋ ਰਾਜਾ ਹਰੀਸ਼ ਚੰਦਰ ਕਹਿਣ ਲੱਗਾ ਰਾਣੀਏ ਕੱਲ ਮੈਂ ਵੀ ਤੇਰੇ ਨਾਲ ਚੱਲਾਂਗਾ। ਆਖੋ ਸ੍ਰੀ ਵਾਹਿਗੁਰੂ। ਰਾਣੀ ਬੜੀ ਖੁਸ਼ੀ, ਮੈਂ ਤਾਂ ਰੋਜ਼ ਅਰਦਾਸ ਕਰਦੀ ਸਾਂ ਐ ਮੇਰੇ ਵਾਹਿਗੁਰੂ ਜੇ ਮੈਨੂੰ ਪਿਆਰ ਬਖਸ਼ਿਆ ਮੇਰੇ ਪਤੀ ਨੂੰ ਹੀ ਬਖਸ਼ਿਆ। ਜਿੱਥੇ ਦੰਪਤੀ ਦਾ ਪਿਆਰ ਬਣ ਜਾਏ, ਇੱਕ ਨਿਸ਼ਾਨਾ ਬਣ ਜਾਏ, ਉਹ ਘਰ ਵੈਕੁੰਠ ਬਣ ਜਾਂਦਾ। ਨਹੀਂ ਤਾਂ ਕਈਆਂ ਘਰਾਂ ਚ ਤੱਕਿਆ ਜਨਾਨੀ ਦਾ ਮੂੰਹ ਕਿਧਰ ਹੈ, ਮਰਦ ਦਾ ਮੂੰਹ ਕਿਧਰ ਹੈ, ਉਹ ਕੁਝ ਬੋਲਦਾ ਉਹ ਕੁਝ ਬੋਲਦਾ, ਕਈਆਂ ਘਰਾਂ ਚ ਚਖਲੇ ਵੇਲ ਨੇ ਖੜਕਦੇ ਹੀ ਰਹਿੰਦੇ ਹਰ ਦਿਨ। ਪਰ ਜੇ ਗੁਰੂ ਦੀ ਬਖਸ਼ਿਸ਼ ਹੋਵੇ ਪਿਆਰੀ ਸਾਧ ਸੰਗਤ, ਦੰਪਤੀ ਦੀ ਬਣ ਆਈ ਹੈ ਸੁਰੂ, ਉੱਥੇ ਸਾਰੇ ਪਦਾਰਥ। ਕਈਆਂ ਘਰਾਂ ਚ ਇਸਤਰੀ ਦਾ ਅਪਮਾਨ ਹੁੰਦਾ ਹੈ, ਯਾਦ ਰੱਖੋ ਜਿਸ ਘਰ ਵਿਚ ਇਸਤਰੀ ਦਾ ਸਤਿਕਾਰ ਨਹੀਂ ਉੱਥੇ ਸ਼ਾਂਤੀ ਨਹੀਂ ਰਹਿ ਸਕਦੀ, ਜਿਸ ਘਰ ਵਿਚ ਪਤੀ ਦਾ ਸਤਿਕਾਰ ਨਹੀਂ ਉੱਥੇ, ਕਿਉਂਕਿ ਤਾੜੀ ਦੋਹਾਂ ਹੱਥਾਂ ਨਾਲ ਵੱਜਦੀ ਹੈ। ਇਹ ਨਹੀਂ ਵੀ ਪਤੀ ਰੋਹ ਪਾਈ ਜਾਏ ਇਸਤਰੀ ਤੇ ਇਸਤਰੀ ਵਿਚਾਰੀ ਚੁੱਪ ਕਰ ਰਹੇ, ਕਿਉਂ ਚੁੱਪ ਕਰੇ? ਇਹ ਤਾਂ ਬਰਾਬਰ ਦਾ ਹੱਕ ਹੈ। ਇਹ ਥੋੜਾ ਵੀ ਇਸਤਰੀ ਗਲਤੀ ਕਰਦੀ ਹੈ ਪਤੀ ਨਹੀਂ ਕਰਦਾ, ਪਤੀ ਵੀ ਕਰਦਾ। ਬਾਣੀ ਨੇ ਕਿਹਾ ਭੁੱਲਣ ਅੰਦਰ ਸਭ ਕੋ ਭੁੱਲ ਦੋ, ਗਲਤੀਆਂ ਦੋਹਾਂ ਪਾਸਿਆਂ ਤੋਂ ਹੋ ਜਾਂਦੀਆਂ ਹਨ, ਪਰ ਉਹਨਾਂ ਦੀ ਸਿਆਣਪ ਇਹ ਹੈ ਕਿ ਆਪਣੀ ਗਲਤੀ ਨੂੰ ਵਿਚਾਰ ਨਾਲ ਨਜਿੱਠ ਕੇ ਆਪਣੇ ਜੀਵਨ ਦਾ ਰਸਤਾ ਕਲੀਅਰ ਰੱਖਣਾ ਚਾਹੀਦਾ, ਕੋਈ ਮੈਲ ਨਹੀਂ ਹੋਣੀ ਚਾਹੀਦੀ। ਰਸਤਾ ਸੁੰਦਰ ਹੋਏਗਾ, ਦੋਵੇਂ ਸੁਖ ਮਾਣਨਗੇ, ਆਨੰਦ ਮਾਣਨਗੇ। ਅੱਜ ਰਾਣੀ ਬੜੀ ਖੁਸ਼ ਹੈ, ਮਾਲਿਕ ਮੇਰੀ ਪੁਕਾਰ ਤੁਸੀਂ ਸੁਣ ਲਈ। ਦੂਜਾ ਦਿਨ ਹੋਇਆ, ਅੱਗੇ ਤਾਂ ਰਾਣੀ ਚੋਰੀ ਜਾਂਦੀ ਸੀ, ਹੁਣ ਰਾਜਾ ਵੀ ਤਿਆਰ ਹੈ, ਦੋਵੇਂ ਜਾ ਰਹੇ, ਰਾਮ ਜੋੜੀ ਦੋਵੇਂ ਬਹਿ ਜਾਂਦੇ ਹਨ। ਸਤਸੰਗ ਵਿਚ ਪਹੁੰਚੇ, ਸਤਸੰਗ ਵਿਚ ਬੈਠ ਕੇ ਜਿਸ ਵੇਲੇ ਆਨੰਦ ਆਇਆ, ਭੋਗ ਪਿਆ, ਬਾਹਰ ਨਿਕਲੇ, ਰਾਣੀ ਨੇ ਕਿਹਾ ਰਾਜਨ ਸੁਣਾਓ ਕੋਈ ਆਨੰਦ ਆਇਆ? ਤੋ ਰਾਜਾ ਮਸਤੀ ਵਿਚ ਝੂਮ ਕੇ ਕੀ ਕਹਿੰਦਾ ਹੈ,

ਆਖਰੀ ਸ਼ਬਦ ਭਾਈ ਸਾਹਿਬ ਗੁਰਦਾਸ ਸਾਹਿਬ ਜੀ ਦੀ ਕਵਿਤ ਅਕਾਲ ਪੁਰਖ ਦੀ ਸਤਿ ਕਰਦੇ ਨੇ ਤੋ ਸੋਨਾ ਨਾਥ ਅਨਾਥ ਨਾ ਮੋਸਾ ਤੋ ਸੋਨਾ ਦਾਨੀ ਨਾ ਮੋਸਾ ਤੇਰੇ ਵਰਗਾ ਨਾਥ ਨੀ ਤੇ ਮੇਰੇ ਵਰਗਾ ਕੋਈ ਅਨਾਥ ਨੀ ਤੇਰੇ ਵਰਗਾ ਕੋਈ ਦਾਨੀ ਨੀ ਤੇ ਮੇਰੇ ਵਰਗਾ ਕੋਈ ਭਿਖਾਰੀ ਨੀ ਇੱਕ ਇੱਕ ਪੰਕਤੀ ਬੜੇ ਪਿਆਰ ਨਾਲ ਸਾਰੇ ਮਿਲ ਕੇ ਆਖੇ ਸ਼ਬਦ

ਸਭ ਤੋਂ ਪਹਿਲਾਂ ਰਾਗਾਂ ਵਿੱਚ ਸ੍ਰੀ ਰਾਗ ਜੋ ਕਿ ਇਸ ਸਮੇਂ ਹੀ ਗਾਇਆ ਜਾਂਦਾ ਹੈ। ਬਾਣੀ ਵਿੱਚ ਇਸ ਨੂੰ ਰਾਗਾਂ ਵਿੱਚ ਸਿਰਮੋਰ ਮੰਨਿਆ ਹੈ। ਰਾਗਾਂ ਵਿੱਚ ਸ੍ਰੀ ਰਾਗ ਹੈ। ਤੇ ਸ਼ਬਦ ਵੀ ਸ੍ਰੀ ਰਾਗ ਦਾ ਪਹਿਲਾ ਸ਼ਬਦ ਹੈ, ਮੋਤੀ ਤਾਂ ਮੰਦਰ ਉਸ ਰਹੇ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ, ਮਤ ਦੇਖ ਭੂਲਾ ਵਿਸਰੇ, ਤੇਰਾ ਚਿੱਤ ਨਾ ਆਵੇ ਨਾ। ਸ਼ਬਦ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ। ਰਾਹੋ ਦੀ ਤੁਕ ਹੈ, ਹਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾ ਹੀ ਥਾਉ। ਮੈਂ ਇੱਕ ਬੇਨਤੀ ਕਰਾਂਗਾ ਬੱਚਿਆਂ ਨੂੰ, ਜਰਾ ਇਹਨਾਂ ਦੀ ਗੱਲਾਂ ਦੀ ਆਵਾਜ਼ ਜੇ ਇੱਧਰ ਆਏਗੀ ਤਾਂ ਮਨ ਖਿੰਡਦਾ ਹੈ। ਫਿਰ ਸਭ ਤੋਂ ਪਹਿਲਾਂ ਜਪਤਾਲ 10 ਮਾਤਰਾ ਤੇ ਅੰਤਰਾ 10 ਮਾਤਰੇ ਦਾ ਹੀ ਸੁਲਫਾਕ ਵਿੱਚ, ਸੁਲਫਾਕ ਚਲੰਤ ਲੈ ਵਿੱਚ ਗਾਇਆ ਜਾਂਦਾ ਹੈ। ਅੰਤਰਾਜ ਦਾ ਚਲੰਤ ਲੈ ਵਿੱਚ ਹੈ ਤੇ ਅਸਥਾਈ ਠਾ ਵਿੱਚ ਹੈ।

ਵਾਰੀ ਇੱਕ ਅਲਪ ਪ੍ਰਸਿੱਧ ਰਾਗਾਂ ਦੇ ਵਰਗ ਦਾ ਰਾਗ ਹੈ। ਭਾਰਤੀ ਸੰਗੀਤ ਦੇ ਪੁਰਾਤਨ, ਮੱਧਕਾਲੀਨ ਜਾਂ ਆਧੁਨਿਕ ਕਿਸੇ ਗ੍ਰੰਥ ਵਿੱਚ ਵੀ ਇਸ ਰਾਗ ਦਾ ਉਲੇਖ ਨਹੀਂ ਮਿਲਦਾ ਅਤੇ ਨਾ ਹੀ ਕਿਸੇ ਘਰਾਣੇਦਾਰ ਗਾਇਕ ਵਾਦਕਾਂ ਕੋਲੋਂ ਇਸ ਰਾਗ ਦੀਆਂ ਨਾਦ ਲਹਿਰਾਂ ਕਦੇ ਕੰਨ ਗੋਚਰ ਹੋਈਆਂ ਹਨ। ਵਿਦਵਾਨਾਂ ਦਾ ਵਿਚਾਰ ਹੈ ਕਿ ਇਸ ਰਾਗ ਦੀ ਰਚਨਾ ਗੁਰੂ ਨਾਨਕ ਸਾਹਿਬ ਨੇ ਕੀਤੀ। ਮੱਧਕਾਲੀ ਧਾਰਮਿਕ ਗ੍ਰੰਥਾਂ ਵਿੱਚ ਕਿਤੇ ਵੀ ਇਸ ਰਾਗ ਦਾ ਉਲੇਖ ਨਹੀਂ ਆਇਆ। ਇਸ ਰਾਗ ਵਿੱਚ ਗੁਰੂ ਨਾਨਕ ਦੇਵ ਜੀ, ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਦੀ ਬਾਣੀ ਉਪਲਬਧ ਹੈ। ਗੁਰੂ ਸਾਹਿਬਾਨ ਦੀ ਭਾਰਤੀ ਸੰਗੀਤ ਪੱਧਤੀ ਨੂੰ ਇਹ ਰਾਗ ਇੱਕ ਅਨੁਪਮ ਦੇਣ ਹੈ। ਉਂਜ ਤੁਖਾਰੀ ਦਾ ਰੂਪ ਖਾਮੋਸ਼, ਚੁੱਪ ਬੈਠਾ ਜੋਗੀ ਅਤੇ ਸੁਭਾਅ ਵਿੱਚ ਵਿਛੋੜੇ ਦੀ ਕਸਕ ਹੈ, ਪਰ ਗੁਰੂ ਸਾਹਿਬਾਨ ਨੇ ਤੁਖਾਰੀ ਦੀ ਸਾਰੀ ਬਾਣੀ ਛੰਤਾਂ ਵਿੱਚ ਰਚ ਕੇ ਮਿਲਾਪ ਦਾ ਸੁੱਖ ਪੈਦਾ ਕੀਤਾ ਹੈ। ਇਸ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਬਾਰਾਂਵਾਂ ਜੋ ਵਿਯੋਗ ਦੀ ਰਚਨਾ ਹੈ ਅਤੇ ਛੰਤ ਵਿੱਚ ਹੋਣ ਕਾਰਨ ਸੰਯੋਗ ਸ਼ਿੰਗਾਰ ਵੀ ਹੈ। ਇਸ ਰਾਗ ਵਿੱਚ ਭਗਤਾਂ ਦੀ ਬਾਣੀ ਨਹੀਂ ਹੈ। ਰਾਗ ਤੁਖਾਰੀ ਦੇ ਨਾਦਾਤਮਕ ਸਰੂਪ ਵਿੱਚ ਦੋਨੋਂ ਨਿਸ਼ਾਦ, ਗੰਧਾਰ ਕੋਮਲ ਅਤੇ ਮੱਧਮ ਤੀਬਰ ਲੱਗਦਾ ਹੈ। ਆਰੋਹ ਵਿੱਚ ਰਿਸ਼ਵਤ ਅਤੇ ਦੈਵਤ ਵਰਜਿਤ ਹਨ। ਵਾਦੀ ਸੁਰ ਪੰਚਮ ਅਤੇ ਸੰਵਾਦੀ ਸ਼ੜਜ ਹੈ। ਇਸ ਦਾ ਗਾਇਨ ਸਮਾਂ ਹੈ ਦਿਨ ਦਾ ਚੌਥਾ ਪਹਿਰ। ਸ਼ਬਦ ਵਿੱਚ ਇਸ ਰਾਗ ਦਾ ਗਾਇਨ ਕਰ ਰਹੇ ਹਨ ਪ੍ਰੋਫੈਸਰ ਕਰਤਾਰ ਸਿੰਘ ਜੀ। ਸ਼ਬਦ ਦੀ ਪਹਿਲੀ ਤੁਕ ਹੈ ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ, ਅਤੇ ਦੂਜਾ ਸ਼ਬਦ ਘੋਲ ਘੁਮਾਈ ਲਾਲਨਾ ਗੁਰ ਮਨ ਦੀਨਾ ਪ੍ਰਿੰਸੀਪਲ ਬਲਦੇਵ ਸਿੰਘ ਜੀ। ਪਹਿਲਾ ਸ਼ਬਦ ਸਰਵਣ ਕਰੋ, ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ।

ਅਤੇ ਕਠਿਨ ਰਾਗ ਨੂੰ ਸ਼ੁੱਧਤਾ ਸਹਿਤ ਮਹਾਨ ਗਾਇਕ ਹੀ ਗਾ ਸਕਦੇ ਹਨ। ਜੈਤਸਰੀ ਦਾ ਪ੍ਰਭਾਵ ਸੁੱਖ ਅਤੇ ਖੁਸ਼ੀ ਦੇਣ ਵਾਲਾ ਹੈ। ਖੁਸ਼ੀ ਲੈਣ ਲਈ ਮਨ ਦੇ ਆਲਸੀਆ ਉਗਲਾਣਾ ਵਾਲਾ ਸੁਭਾਅ ਛੱਡ ਹੀਰੇ ਵਿੱਚ ਰਤਨ ਨਾਮ ਨੂੰ ਵਸਾ ਕੇ ਗੁਰੂ ਬਖਸ਼ਿਸ਼ ਲੈਣੀ ਪੈਂਦੀ ਹੈ। ਇਸ ਰਾਗ ਨੂੰ ਮਨੋਰੰਜਕ ਬਣਾਉਣ ਲਈ ਇਸ ਦੇ ਸਰੂਪ ਵਿੱਚ ਰਿਸ਼ਭ ਦੈਵਤ ਕੋਮਲ ਮੱਧਮ ਤੀਬਰ ਬਾਕੀ ਸਵਰ ਸ਼ੁੱਧ ਲਗਾਏ ਜਾਂਦੇ ਹਨ। ਆਰੋਹ ਵਿੱਚ ਰਿਸ਼ਭ ਅਤੇ ਦੈਵਤ ਵਰਜਿਤ ਹਨ। ਇਸ ਦਾ ਵਾਦੀ ਸੁਰ ਗੰਧਾਰ ਅਤੇ ਸੰਵਾਦੀ ਨਿਸ਼ਾਦ ਹੈ। ਇਹ ਰਾਗ ਦਿਨ ਦੇ ਚੌਥੇ ਪਹਿਰ ਗਾਇਆ ਜਾਂਦਾ ਹੈ। ਰਾਗ ਜੈਤਸਰੀ ਵਿੱਚ ਦੋ ਸ਼ਬਦਾਂ ਦਾ ਕੀਰਤਨ ਸਰਵਣ ਕਰੋ। ਪਹਿਲਾ ਸ਼ਬਦ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਚਨਾ ਹੈ। ਇਸ ਨੂੰ ਗਾ ਰਹੇ ਹਨ ਬੀਬੀ ਨਵੇਦਿਤਾ ਕੌਰ ਜੀ। ਸ਼ਬਦ ਦੀ ਤੁਕ ਹੈ ਕੋਈ ਜਨ ਹਰ ਸਿਉ ਦੇਵੈ ਜੋਰ, ਅਤੇ ਦੂਜਾ ਸ਼ਬਦ ਗੁਰੂ ਰਾਮਦਾਸ ਜੀ ਦੀ ਰਚਨਾ ਹਰ ਹਰ ਸਿਮਰੋ ਅਗਮ ਅਪਾਰਾ ਭਾਈ ਮਹਿੰਦਰ ਸਿੰਘ ਜੀ ਸਾਗਰ ਪ੍ਰਸਤੁਤ ਕਰ ਰਹੇ ਹਨ। ਪਹਿਲਾ ਸ਼ਬਦ ਕੋਈ ਜਨ ਹਰ ਸਿਉ ਦੇਵੈ ਜੋਰ।

ਮੇਰੇ ਉੱਤੇ ਕਿਰਪਾ ਕਰੋ, ਮੈਨੂੰ ਉਹ ਆਤਮਕ ਸੁੱਖ, ਉਹ ਆਤਮਕ ਆਨੰਦ, ਉਸ ਦਾ ਕੋਈ ਢੰਗ ਦੱਸੋ ਜਿਸ ਦੇ ਨਾਲ ਤ੍ਰਿਸ਼ਨਾ ਬੁੱਝੇ, ਮੇਰੀ ਤ੍ਰਿਸ਼ਨਾ ਜੋ ਬੁੱਝ ਜਾਏ, ਮਨ ਤ੍ਰਿਪਤਾਵੋ ਅਤੇ ਮੇਰੇ ਮਨ ਨੂੰ ਤ੍ਰਿਪਤੀ ਆ ਜਾਏ। ਅਸੀਂ ਸਾਰੇ ਆਪਣੀ ਜ਼ਿੰਦਗੀ ਦੇ ਵਿੱਚ ਬੜਾ ਸੁਖੀ ਰਹਿਣਾ ਚਾਹੁੰਦੇ। ਡੀਪ ਡਾਊਨ ਜੋ ਸਾਡੀ ਖਾਹਿਸ਼ ਹੈ, ਜਿਸ ਦੇ ਲਈ ਅਸੀਂ ਜ਼ਿੰਦਗੀ ਦੇ ਵਿੱਚ ਇਤਨੀ ਸਾਰੀ ਐਫਰਟ ਕਰਦੇ ਹਾਂ, ਉਹ ਇਸ ਗੱਲ ਕਰਕੇ ਹੈ ਕਿ ਸਾਰੀ ਜ਼ਿੰਦਗੀ ਸਾਨੂੰ ਕੋਈ ਦੁੱਖ ਨਾ ਆਏ, ਕੋਈ ਸਾਡੀ ਜ਼ਿੰਦਗੀ ਦੇ ਵਿੱਚ ਬੈਰੀਅਰ ਨਾ ਆਏ, ਕੋਈ ਰੁਕਾਵਟ ਨਾ ਆਏ, ਕਿਸੇ ਕਿਸਮ ਦਾ ਕੋਈ ਵਿਘਨ ਨਾ ਆਏ, ਸਾਡੀ ਜ਼ਿੰਦਗੀ ਚ ਕੋਈ ਓਬਸਟੈਕਲ ਨਾ ਆਏ, ਅਸੀਂ ਸੁਖੈਨ ਅਤੇ ਸੁਖੀ ਜ਼ਿੰਦਗੀ ਦੀ ਤਲਾਸ਼ ਦੇ ਵਿੱਚ ਹਾਂ, ਅਤੇ ਹਰੇਕ ਇਨਸਾਨ ਇਹੀ ਹੋ ਚਾਹੁੰਦਾ ਹੈ। ਹਜ਼ੂਰ ਕਹਿੰਦੇ ਹਨ, ਸੁਖ ਕੋ ਮੰਗੇ ਸਭ ਕੋ, ਦੁੱਖ ਨਾ ਮੰਗੇ ਕੋਈ। ਲੇਕਿਨ ਹੈਰਾਨੀ ਦੀ ਗੱਲ ਇਹ ਹੈ, ਜਿਤਨਾ ਅਸੀਂ ਜ਼ਿੰਦਗੀ ਚ ਜ਼ਿਆਦਾ ਸੁਖ ਚਾਹੁੰਦੇ ਹਾਂ, ਜਿਤਨਾ ਅਸੀਂ ਸੁਖੀ ਰਹਿਣ ਦੀ ਕੋਸ਼ਿਸ਼ ਕਰਦੇ ਹਾਂ, ਆਊਟਕਮ ਜੋ ਹੈ ਉਹ ਕੁਛ ਹੋਰ ਹੈ। ਜ਼ਿੰਦਗੀ ਚ ਉਤਨਾ ਹੀ ਵਧੇਰੇ ਦੁੱਖ ਆਈ ਜਾਂਦਾ, ਉਤਨੀ ਜ਼ਿਆਦਾ ਪੇਨ ਅਤੇ ਪੀੜਾ ਸਾਡੀ ਜ਼ਿੰਦਗੀ ਦੇ ਵਿੱਚ ਆਈ ਜਾਂਦੀ। ਮਹਾਰਾਜ ਬਾਣੀ ਚ

ਤੁਹਾਡੇ ਸਾਹਮਣੇ ਫਰੀਦ ਸਾਹਿਬ ਜੀ ਦਾ ਮੈਂ ਸਲੋਕ ਰੱਖਦਾ ਹਾਂ, ਜਿਸ ਦੇ ਵਿੱਚ ਫਰੀਦ ਸਾਹਿਬ ਸਾਡੀ ਜ਼ਿੰਦਗੀ ਦੀ ਜੋ ਹਾਲਤ ਹੈ ਉਸ ਦਾ ਜ਼ਿਕਰ ਕਰਦੇ ਹਨ। ਫਰੀਦ ਸਾਹਿਬ ਡਿਸਕ੍ਰਾਈਬ ਕਰਦੇ ਹਨ ਕਿ ਵਟ ਕਾਇੰਡ ਆਫ ਲਾਈਫ ਵੀ ਆਰ ਲੀਡਿੰਗ। ਕਹਿੰਦੇ ਹਨ

ਉੱਪਰਲੇ ਸਾਰੇ ਸ਼ਬਦ ਦੇ ਵਿੱਚ ਕਿਤੇ ਕਿਹਾ ਹੈ ਤਾਂ ਤੇ ਨਾ ਹੀ ਮੰਤਰ ਪਤਾਨ, ਕਿਤੇ ਕਿਹਾ ਤਾਂ ਮੈਂ ਮਨ ਸੰਤੋਖ ਨਾ ਪਾਇਆ, ਕਿਤੇ ਕਿਹਾ ਮਨ ਨਾ ਸੁਹੇਲਾ ਪਰਪੰਚ ਹੀਲਾ। ਤੋ ਅਖੀਰ ਸੰਤਾਂ ਨੇ ਕੀ ਕਿਹਾ, ਕਰ ਕਿਰਪਾ ਸੰਤਨ ਸੱਚ ਕਹਿਆ, ਸਰਬ ਸੁਖ ਤਮਾਮ ਸੁਖ ਮਿਲ ਜਾਂਦੇ ਹਨ ਇਨਸਾਨ ਨੂੰ ਇਹ ਆਨੰਦ ਲਹਿਆ। ਕਿਸ ਤਰ੍ਹਾਂ ਸਾਧ ਸੰਗ ਹਰ ਕੀਰਤਨ ਗਾਈ, ਸਾਧੂਆਂ ਦੀ ਮਹਾਂਪੁਰਸ਼ਾਂ ਦੀ ਸੰਗਤ ਦੇ ਵਿੱਚ ਕਹਿੰਦੇ ਨੇ ਅਗਰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਅਡੋਰ ਕਰਨਾ ਆ ਜਾਏ, ਉਸ ਦੇ ਨਾਲ ਕਮਿਊਨੀਕੇਟ ਕਰਨਾ ਆ ਜਾਏ, ਉਸ ਦੇ ਨਾਲ ਇੰਟਰੈਕਟ ਕਰਨਾ ਆ ਜਾਏ, ਉਸ ਨੂੰ ਸਲਾਉਣ ਦੀ ਜਾਂਚ ਆ ਜਾਏ, ਸਲਾਹ ਤੇ ਉਹ ਸਕੇਗਾ ਜਿਸ ਨੂੰ ਨਜ਼ਰ ਆਏਗਾ, ਸਲਾਹ ਉਹ ਸਕੇਗਾ ਜਿਸ ਨੂੰ ਉਹ ਸੁਣਾਈ ਦੇਗਾ, ਸਲਾਹ ਉਹ ਸਕੇਗਾ ਜਿਸ ਨੂੰ ਉਹ ਫੀਲ ਹੋਏਗਾ। ਅਸੀਂ ਨਾ ਉਸ ਨੂੰ ਮਹਿਸੂਸ ਕਰਦੇ ਹਾਂ, ਨਾ ਅਸੀਂ ਉਸ ਨੂੰ ਦੇਖਦੇ ਹਾਂ, ਨਾ ਅਸੀਂ ਉਸ ਨੂੰ ਸੁਣਦੇ ਹਾਂ। ਗੁਰਮਤ ਦੇ ਵਿੱਚ ਇੱਕ ਬਹੁਤ ਖੂਬਸੂਰਤ ਮੈਡੀਟੇਸ਼ਨ ਉਹਨਾਂ ਨੇ ਦੱਸੀ ਹੈ, ਤਿੰਨੇ ਚੀਜ਼ਾਂ ਦੱਸੀਆਂ ਹਨ, ਉਸ ਮੈਡੀਟੇਸ਼ਨ ਨੂੰ ਮੈਂ ਤੁਹਾਡੇ ਨਾਲ ਸਾਂਝਾ ਕਰਨਾ।

ਕਹਿੰਦੇ ਹਨ ਸੁਹੇਲਾ ਸਿਰਫ ਉਹ ਹੈ ਜਿਸ ਦੇ ਪਾਸ ਹਰੀ ਦਾ ਧਨ ਹੈ, ਜਿਸ ਦੇ ਪਾਸ ਆਤਮਾ ਦਾ ਧਨ ਹੈ, ਜਿਸ ਦੇ ਪਾਸ ਸੋਲ ਵੀ ਹੈ। ਵੀ ਹੈਵ ਐਵਰੀਥਿੰਗ ਬਟ ਵੀ ਡੂ ਨਾਟ ਹੈਵ ਸੋਲ। ਅਸੀਂ ਸੋਲ ਮਿਸ ਕਰ ਰਹੇ ਹਾਂ, ਸੋਲ ਦੇ ਨਾਲੋਂ ਟੁੱਟੇ ਹਾਂ, ਸੋਲ ਨੂੰ ਅਸੀਂ ਭੁੱਲੇ ਹਾਂ। ਗੁਰੂ ਸਾਹਿਬ ਕਹਿੰਦੇ ਹਨ ਜਿਸ ਦੇ ਪਾਸ ਆਤਮਾ ਦਾ ਧਨ ਹੈ ਉਹੀ ਉਹ ਸੁਹੇਲ ਹੈ। ਅਤੇ ਹੁਣ ਤੁਹਾਡੇ ਸਾਹਮਣੇ ਇੱਕ ਮੈਂ ਬਹੁਤ ਕਮਾਲ ਦਾ ਪ੍ਰਮਾਣ ਰੱਖਣ ਲੱਗਾ ਹਾਂ, ਜਿਸ ਦੇ ਵਿੱਚ ਗੁਰੂ ਸਾਹਿਬ ਇਹ ਕਹਿੰਦੇ ਹਨ ਸਾਰਾ ਸੰਸਾਰ ਹੀ ਗਰੀਬ ਹੈ ਕਿਉਂਕਿ ਸੰਸਾਰ ਦੇ ਪਾਸ ਆਤਮਾ ਨਹੀਂ ਹੈ, ਸੰਸਾਰ ਦੇ ਪਾਸ ਵਾਹਿਗੁਰੂ ਦਾ ਧਨ ਨਹੀਂ ਹੈ। ਤੇ ਗੁਰੂ ਮਹਾਰਾਜ ਦੀ ਜੋ ਆਬਜ਼ਰਵੇਸ਼ਨ ਹੈ ਉਸ ਦੇ ਹਿਸਾਬ ਦੇ ਨਾਲ ਦੁਨੀਆਂ ਦੇ ਵਿੱਚ ਚਾਹੇ ਅਸੀਂ ਕਿਤਨੀ ਵੀ ਪ੍ਰੋਸਪੈਰਿਟੀ ਕਿਉਂ ਨਹੀਂ ਦੇਖੀਏ, ਲੇਕਿਨ ਮਹਾਰਾਜ ਦੀ ਨਿਗਾਹ ਦੇ ਵਿੱਚ ਉਸ ਰੱਬੀ ਧਨ ਤੋਂ ਬਿਨਾਂ ਗਰੀਬੀ ਹੀ ਗਰੀਬੀ ਛਾਈ ਪਈ ਹੈ। ਆਓ ਉਸ ਪ੍ਰਮਾਣ ਨੂੰ ਸੁਣੋ। ਹਜ਼ੂਰ ਕਹਿੰਦੇ ਹਨ

ਮੋਕੋ ਸੰਤ ਬਤਾਵੇ। ਉਹ ਸੰਤੋ ਉਹ ਮੈਨੂੰ ਸੁੱਖ ਦੱਸੋ ਕਿਸ ਤਰ੍ਹਾਂ ਹਾਸਲ ਹੁੰਦਾ ਹੈ। ਤੇ ਉਹਨਾਂ ਨੇ ਕਿਹਾ ਉਹ ਸੁੱਖ ਤੁਹਾਡੇ ਆਤਮਾ ਦੇ ਅੰਦਰ ਤੁਹਾਡੇ ਆਪਣੇ ਅੰਦਰ ਆ ਜਾਂਦਾ ਹੈ, ਸੁੱਖ ਬਾਹਰ ਨਹੀਂ ਹੈ। ਕੰਫਰਟ ਹੈਜ਼ ਨਥਿੰਗ ਟੂ ਡੂ ਵਿਦ ਐਕਸਟਰਨਲ ਪੋਜੈਸ਼ਨ ਮਟੀਰੀਅਲ, ਇਟ ਇਜ਼ ਪਿਓਰਲੀ ਅ ਸਟੇਟ ਆਫ ਮਾਈਂਡ।

ਕਹਿੰਦੇ ਉਹਨਾਂ ਨੂੰ ਹਮੇਸ਼ਾ ਦੁਖੀ ਰਹਿੰਦਾ। ਉਹ ਕੁਛ ਵੀ ਕਰ ਲੈਣ, ਉਹ ਕੁਛ ਵੀ ਕਮਾ ਲੈਣ, ਉਹ ਕੁਛ ਵੀ ਬਣ ਜਾਣ, ਉਹ ਕਿਤੇ ਵੀ ਪਹੁੰਚ ਜਾਣ, ਹਜ਼ੂਰ ਕਹਿੰਦੇ ਹਨ ਉਸ ਦਾ ਸੁੱਖ ਦੇ ਨਾਲ ਕੋਈ ਸੰਬੰਧ ਨਹੀਂ ਹੈ, ਸੁੱਖ ਨਹੀਂ ਆ ਸਕਦਾ। ਹਜ਼ੂਰ ਕਹਿੰਦੇ ਹਨ ਮਨਮੁਖ ਜਗਤ ਨਿਰਧਨ ਹੈ, ਮਾਇਆ ਨੂੰ ਬਿਲਲਾਏ

ਸਵਾਲ ਸੀ ਸੋ ਸੁਖ ਮੋਕੋ ਸੰਤ ਬਤਾਓ ਐ ਸੰਤੋ ਉਹ ਢੰਗ ਕੋਈ ਦੱਸੋ ਉਹ ਕੋਈ ਰਸਤਾ ਦੱਸੋ ਜਿਸ ਦੇ ਨਾਲ ਮੈਨੂੰ ਸੱਚੀ ਜੋ ਸੱਚਾ ਸੁਖ ਹੈ ਆਤਮਾ ਦਾ ਸੁਖ ਹੈ ਉਹ ਮਿਲ ਜਾਏ ਅੰਦਰਲੀ ਮੇਰੀ ਤ੍ਰਿਸ਼ਨਾ ਦੀ ਜੋ ਅੱਗ ਹੈ ਉਹ ਬੁਝ ਜਾਏ ਤੇ ਮੇਰੇ ਮਨ ਨੂੰ ਸੰਤੋਖ ਆ ਜਾਏ ਇਸ ਦਾ ਭਾਵ ਕਿ ਅੰਦਰ ਸੰਤੋਖ ਨਹੀਂ ਹੈ ਚਿੰਤ ਖਟੋਲਾ ਵਾਣ ਦੁੱਖ ਬਿਰਹ ਵਿਛਾਵਣ ਲੇਫ ਇਹ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ ਇਹ ਸਾਡੀ ਹਾਲਤ ਹੈ ਚਿੰਤਤ ਹੀ ਦਿਸ ਹੈ ਸਭ ਕੋਈ ਇਸ ਤਰ੍ਹਾਂ ਦਾ ਸਾਡਾ ਮਨੁੱਖੀ ਸਮਾਜ ਦਾ ਜੀਵਨ ਹੈ ਤੋ ਮਨੁੱਖੀ ਸਮਾਜ ਸੁਖ ਲੱਭਦਾ ਹੈ ਹਜ਼ੂਰ ਕਹਿੰਦੇ ਹਨ ਉਹ ਕੋਈ ਰਸਤਾ ਦੱਸੋ ਜਿਸ ਤੋਂ ਸਾਨੂੰ ਸੁਖ ਮਿਲੇ ਆਓ ਇਸ ਦੇ ਜਵਾਬ ਦੇ ਵਿੱਚ ਅਸੀਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ

ਵਾਹਿਗੁਰੂ ਦੀ ਕਿਰਪਾ ਦੇ ਨਾਲ ਅਸੀਂ ਰਿਸ਼ਟ ਪੁਸ਼ਟ ਹਾਂ, ਤੰਦਰੁਸਤ ਹਾਂ, ਤੇ ਗੁਰਬਾਣੀ ਗਾਉਣ ਤੁਸੀਂ ਕਿਉਂ ਗੁਰੇਜ਼ ਕਰਦੇ ਹਾਂ? ਇਹਨਾਂ ਨੂੰ ਜਦੋਂ ਖੁਦ ਵੀ ਗਾਵਾਂਗੇ ਤੇ ਮਨ ਉੱਤੇ ਅਸਰ ਹੋਏਗਾ। ਕੀਰਤਨ ਇੱਕ ਮੈਡੀਟੇਟਿਵਲੀ ਕਰਨਾ ਚਾਹੀਦਾ। ਵੀ ਮਸਟ ਇਨਵੋਲਵ ਅਵਰ ਸੈਲਫ ਡੀਪਲੀ ਇਨ ਕੀਰਤਨ। ਆਓ ਰਲ ਕੇ ਗਾਈਏ ਤਾਂ ਕਿ ਇਹ ਮੈਸੇਜ ਸਾਡੇ ਅੰਦਰ ਜਾਏ, ਸਾਡੀ ਜ਼ਿੰਦਗੀ ਦਾ ਇਹ ਅੰਗ ਹਿੱਸਾ ਬਣੇ।

ਇੱਕ ਹੋਰ ਬਖਸ਼ਿਸ਼ ਕਰੋ ਸਾਰੇ ਜਿਨ੍ਹਾਂ ਨੇ ਚੌਂਕੜੀਆਂ ਨਹੀਂ ਲਗਾਈਆਂ ਚੌਂਕੜੀਆਂ ਲਗਾਓ ਆਪਣੀ ਸਪਾਈਨ ਨੂੰ ਸਟ੍ਰੇਟ ਕਰਕੇ ਸਿੱਧੇ ਹੋ ਕੇ ਬੈਠਣ ਦੀ ਕੋਸ਼ਿਸ਼ ਕਰੋ ਅਤੇ ਇੱਧਰ ਉੱਧਰ ਨਾ ਦੇਖੋ ਅੱਖਾਂ ਬੰਦ ਕਰਕੇ ਭਗਤੀ ਭਾਵ ਦੇ ਨਾਲ ਇਬਾਦਤ ਵਾਲੇ ਮਨ ਦੇ ਨਾਲ ਇਸ ਤਰ੍ਹਾਂ ਮਹਿਸੂਸ ਕਰੋ ਕਿ ਜਿਸ ਤਰ੍ਹਾਂ ਬਾਕੀ ਦੇ ਚੰਦ ਇੱਕ ਮਿੰਟ ਅਸੀਂ ਮੈਡੀਟੇਸ਼ਨ ਕਰਨੀ ਹੈ ਗਾ ਕੇ ਮੈਡੀਟੇਸ਼ਨ ਕਰਨੀ ਹੈ ਅੱਖਾਂ ਬੰਦ ਕਰਕੇ ਆਪਣੇ ਅੰਤਰ ਧਿਆਨ ਆਪਣੀ ਸੁਰਤ ਨੂੰ ਲਿਜਾ ਕੇ ਔਰ ਰਲ ਕੇ ਗਾਈਏ।

ਕਹਿੰਦੇ ਵਾਹਿਗੁਰੂ ਕਹਿੰਦਾ ਇਨਸਾਨ ਅਗਰ ਤੂੰ ਮੇਰਾ ਬਣ ਜਾਏ ਤੇ ਸਾਰਾ ਜਗਤ ਤੇਰਾ ਬਣ ਜਾਏ, ਅਗਰ ਤੂੰ ਮੇਰਾ ਨਾ ਬਣੇ ਤੇ ਭਾਵੇਂ ਸਾਰੇ ਸੰਸਾਰ ਨੂੰ ਆਪਣਾ ਦੋਸਤ ਬਣਾ, ਆਪਣਾ ਮਿੱਤਰ ਬਣਾ, ਕੋਈ ਵੀ ਮਿੱਤਰ ਨਹੀਂ ਬਣਦਾ ਉਹ ਕਹਿੰਦੇ ਹਨ।

ਕਹਿੰਦੇ ਹਨ ਉਸ ਇੱਕ ਰੱਬ ਰੂਪ ਰੱਬ ਮਿੱਤਰ ਨੂੰ ਮਿਲਣ ਤੋਂ ਬਿਨਾਂ ਕਹਿੰਦੇ ਹਨ ਮੇਰਾ ਅੰਦਰ ਇਸ ਤਰ੍ਹਾਂ ਧੁਖਦਾ ਰਹਿੰਦਾ ਹੈ ਜਿਸ ਤਰ੍ਹਾਂ ਗੋਬਰ ਦੀ ਅੱਗ ਧੁਖਦੀ ਰਹਿੰਦੀ ਹੈ। ਇਸੇ ਖਿਆਲ ਦੀ ਪੁਸ਼ਟੀ ਪ੍ਰੋੜਤਾ ਕਰਦੇ ਹਨ ਕਬੀਰ ਸਾਹਿਬ ਵੀ ਕਹਿੰਦੇ ਹਨ

ਅਖੀਰਲਾ ਸ਼ਲੋਕ ਕਹਿ ਕੇ ਸਮਾਪਤ ਹੈ। ਕਬੀਰ ਸਾਹਿਬ ਇਹ ਕਹਿੰਦੇ ਹਨ, ਜਿਸ ਤਰ੍ਹਾਂ ਅਸੀਂ ਦੁੱਖ ਪੈਣ ਉੱਤੇ ਵਾਹਿਗੁਰੂ ਦੀ ਆਰਾਧਨਾ ਕਰਦੇ ਹਾਂ, ਸੁੱਖ ਦੇ ਵਿੱਚ ਵੀ ਉਸ ਦੀ ਆਰਾਧਨਾ ਕਰੋ ਤਾਂ ਕਿ ਤੁਹਾਡਾ ਸੁੱਖ ਬਣਿਆ ਰਹੇ।

ਹਰ ਗਯਾ ਬੋਹਰੇ ਵਿੱਚ। ਕਹਿੰਦੇ ਹਨ ਵਾਹਿਗੁਰੂ ਜਿਹੜਾ ਤੁਹਾਡਾ ਆਤਮਕ ਤਨ ਗੁਆ ਚੁੱਕਾ ਹੈ, ਵਿੱਤ ਕਹਿੰਦੇ ਹਨ ਤਨ ਨੂੰ, ਜਿਹੜਾ ਆਤਮਕ ਤਨ ਆਤਮਕ ਸੁਖ ਤੁਸੀਂ ਗੁਆ ਚੁੱਕੇ ਹੋ, ਖੋ ਚੁੱਕੇ ਹੋ, ਹਰ ਗਯਾ ਬੋਹਰੇ ਵਿੱਤ, ਉਹ ਵਾਹਿਗੁਰੂ ਤੁਹਾਡਾ ਆਤਮਕ ਸੁਖ ਤੁਹਾਨੂੰ ਵਾਪਸ ਲੁਟਾ ਦੇਗਾ। ਅਗਰ ਕਾਮ ਪਰੇ ਹਰ ਸਿਮਰੀਏ ਐਸਾ ਸਿਮਰੋ ਨਿਤ, ਤੋ ਸੁਖ ਦਾ ਇਹ ਢੰਗ ਦੱਸਿਆ ਹੈ। ਅਸੂ ਸੁਖੀ ਵਸੰਦੀਆਂ ਜਿਨ੍ਹਾਂ ਮੈਂ ਆ ਹਰ ਰਾਏ, ਤੋ ਆਓ ਉਹ ਸਵਾਲ ਨੂੰ ਫਿਰ ਦੁਹਰਾਈਏ, ਉਪਰੰਤ ਸਮਾਪਤੀ ਹੈ।